Yeah.

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਧੰਨ ਵਾਹਿਗੁਰੂ ਸਾਹਿਬ।

कृपा करो दीन के दाते, मेरा गुण अवगुण ना विचार्य कोई।

ਜਿਨ ਸਤਿਗੁਰ ਪਿਆਰਾ ਦੇਖੇ ਤਿਨ ਕੋ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ।

ਜਿਚਰ ਵਿੱਚ ਦਮ ਹੈ ਤਿਚਰ ਨਾ ਚਿਤਈ ਕੇ ਕਰੇ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਡੰਡੌਤ ਮੰਦਨ ਅਨਕ ਵਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਪਰਮ ਸਨਮਾਨਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਅੰਮ੍ਰਿਤਮਈ ਬਚਨਾਂ ਦੇ ਰਾਹੀਂ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ

ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦਾ ਲਾਹਾ ਪ੍ਰਾਪਤ ਕਰਦੇ ਆ ਰਹੇ ਹੋ। ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਸਤਿਗੁਰੂ ਜੀ ਵੱਲੋਂ ਪਾਵਨ ਸਲੋਕ ਜੋ ਉਚਾਰਨ ਕੀਤੇ ਔਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਵੱਲੋਂ ਪੌੜੀ ਰੂਪ ਦੇ ਵਿੱਚ ਜੋ ਪਾਵਨ ਪਾਠ ਸ਼ਬਦ ਉਚਾਰਨ ਕੀਤਾ, ਆਪ ਜੀਆਂ ਨੇ ਸਰਵਨ ਕੀਤਾ ਹੈ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 555 ਅਤੇ 56 ਦੇ ਉੱਪਰ ਸਵਾਇਮਾਨ ਹੈ। ਸਲੋਕ ਮਹਲਾ ਤੀਜਾ। ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤਾ ਹੋਇਆ ਪਾਵਨ ਸਲੋਕ। ਹਉਮੈ ਵਿੱਚ ਜਗਤ ਮੂਆ ਮਰਦੋ ਮਰਦਾ ਜਾਏ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਆਖਦੇ ਨੇ ਕਿ ਮੈਂ ਇਹ ਜਗਤ ਦੇ ਜਿਹੜੇ ਜੀਵ ਨੇ, ਮਨੁੱਖੀ ਜੀਵ, ਇਹਨਾਂ ਨੂੰ ਮੈਂ ਦੇਖ ਰਿਹਾ ਕਿ ਇਹ ਹਉਮੈ ਦੇ ਵਿੱਚ ਮਰਦੇ ਜਾ ਰਹੇ ਨੇ। ਮਰਨਾ ਵੀ ਜਿਹੜਾ ਹੈ ਉਹ ਤਿੰਨ ਤਰ੍ਹਾਂ ਦਾ ਹੈ। ਇੱਕ ਤਾਂ ਸਰੀਰ

0: ਹੀ ਆਪਣੇ ਆਪੇ ਨੂੰ ਮਾਰ ਦਿੰਦੇ ਨੇ। ਇਨਸਾਨੀਅਤ ਮਰ ਜਾਂਦੀ ਹੈ, ਮਨੁੱਖਤਾ। ਔਰ ਇੱਕ ਅਸੀਂ ਵਾਹਿਗੁਰੂ ਜੀ ਦੇ ਦਰ 'ਤੇ ਆ ਕੇ ਮੁਰਦਾ ਹੋ ਕੇ ਮੁਰੀਦ ਬਣਨਾ ਹੈ। ਇੱਥੇ ਆ ਕੇ ਵੀ ਅਸੀਂ ਮਰਨਾ, ਪਹਿਲਾਂ ਮਰਨ
1: ਕਬੂਲ
0: ਕਬੂਲ ਜੀਵਨ ਕੀ ਛੱਡ ਆਸ ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਮਰਨਾ ਸਰੀਰ ਦਾ ਵੀ ਹੈ, ਮਰਨਾ ਜ਼ਮੀਰ ਦਾ ਵੀ ਹੈ, ਔਰ ਇੱਕ ਮਰਨਾ ਹੈ ਆਪਣੇ ਹਉਮੈ ਨੂੰ ਮਾਰ ਕੇ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਭਾਈ ਸਾਹਿਬ ਜੀ ਕਹਿੰਦੇ ਮੁਰਦਾ ਹੋਏ ਮੁਰੀਦ, ਜੇ ਤੂੰ ਮੁਰਦਾ ਹੋਏਗਾ ਫਿਰ ਮੁਰੀਦ ਬਣਿਆ ਜਾ ਸਕਦਾ, ਜੇ ਤੂੰ ਮੁਰਦਾ ਨਹੀਂ ਹੋਏਗਾ ਤੂੰ ਮੁਰੀਦ ਨਹੀਂ ਬਣ ਸਕਦਾ। ਹੁਣ ਮੁਰਦਾ ਕਿਵੇਂ ਹੋਣਾ? ਆਪਣੇ ਹਉਮੈ ਨੂੰ ਮਾਰ ਕੇ। ਇੱਕ ਹਉਮੈ ਨੂੰ ਮਾਰ ਕੇ ਮਰਦਾ, ਇੱਕ ਹਉਮੈ ਨੂੰ ਮਾਰਦਾ, ਦੋਵਾਂ ਦੇ ਵਿੱਚ ਫਰਕ ਹੈ। ਅਸੀਂ ਹਉਮੈ ਦੇ ਵਿੱਚ ਨਹੀਂ ਮਰਨਾ, ਅਸੀਂ ਹਉਮੈ ਨੂੰ ਮਾਰਨਾ ਹੈ, ਅਸੀਂ ਅਹੰਕਾਰ ਨੂੰ ਮਾਰਨਾ ਹੈ। ਇਸ ਲਈ ਮਹਾਰਾਜ ਕਹਿੰਦੇ ਮੈਂ ਜਦੋਂ ਜਗਤ ਵੱਲ ਦੇਖਦਾ, ਜਗਤ ਦੇ ਲੋਕਾਂ ਵੱਲ ਦੇਖਦਾ, ਇਹ ਹਉਮੈ ਦੇ ਵਿੱਚ ਮਰ ਰਹੇ ਨੇ, ਮਰਦੇ ਹੋਏ ਜਾ ਰਹੇ ਨੇ, ਭਾਵ ਇਹਨਾਂ ਦਾ ਜਨਮ ਲੇਖੇ 'ਚ ਨਹੀਂ ਲੱਗ ਰਿਹਾ, ਇਹਨਾਂ ਦਾ ਜਨਮ ਸਵਰ ਨਹੀਂ ਰਿਹਾ, ਕਿਉਂਕਿ ਹਉਮੈ ਵਿੱਚ ਮਰ ਗਏ। ਹੰਕਾਰ ਹੀ ਇਹਨਾਂ ਨੂੰ ਲੈ ਕੇ ਬੈਠ ਗਿਆ। ਹੋਰ ਸੌਖਾ ਹੋ ਜਾਏ, ਤੁਸੀਂ ਜੋ ਪਿਛਲੇ ਦਿਨੀਂ ਵਿਚਾਰ ਕੀਤੀ, ਕਬੀਰ ਸਾਹਿਬ ਜੀ ਦਾ ਸਲੋਕ ਤੁਸੀਂ ਵਿਚਾਰਿਆ, ਕਬੀਰ ਸਾਹਿਬ ਕਹਿੰਦੇ ਮੈਂ ਵੀ ਦੇਖ ਰਿਹਾ ਵੀ ਲੋਕ ਤਾਂ ਮਰ ਰਹੇ ਨੇ, ਪਰ ਇੱਕ ਮਰਨਾ ਤੇ ਅਟਲ ਸੱਚਾਈ ਹੈ। ਬੜੇ ਧਿਆਨ ਨਾਲ ਸੁਣਿਓ, ਕਬੀਰ ਸਾਹਿਬ ਨੇ ਇਹ ਵੀ ਕਿਹਾ, ਕਬੀਰ ਇਹ ਤਨ ਜਾਏਗਾ ਸਕੋ ਤਾਂ ਲਿਹੋ ਬਹੋਰ। ਇਹ ਚਲਾ ਜਾਣਾ, ਇੱਕ ਦਿਨ ਇਹ ਸਰੀਰ ਨੇ ਡੈਡ ਹੋ ਜਾਣਾ, ਮੁਰਦਾ ਹੋ ਜਾਣਾ, ਉਹਨੂੰ ਕੋਈ ਨਹੀਂ ਰੋਕ ਸਕਦਾ। ਉਹ ਇੱਕ ਟਾਈਮ ਆਏਗਾ, ਸਮਾਂ ਆਏਗਾ, ਇਹ ਸਰੀਰ ਨੇ ਮੁਰਦਾ ਹੋ ਜਾਣਾ। ਪਰ ਇਹ ਵੀ ਕਬੀਰ ਸਾਹਿਬ ਨੇ ਆਖਿਆ ਕਿ ਕਬੀਰਾ ਮਰਤਾ ਮਰਤਾ ਜੱਗ ਮੂਆ, ਮਰ ਪਏ ਨਾ ਜਾਣੈ ਕੋਏ। ਮਰਦਾ ਮਰਦਾ ਇੱਕ ਦਿਨ ਸੰਸਾਰ ਦੇ ਜੀਵ ਅਸਲ ਮੌਤ ਮਰ ਜਾਂਦੇ ਨੇ, ਪਰ ਜਿਸ ਢੰਗ ਦੇ ਨਾਲ ਮਰਨਾ ਸੀ ਉਹ ਮਰਨਾ ਆਇਆ ਹੀ ਨਹੀਂ। ਅਸੀਂ ਕੀ ਕਰਨਾ ਸੀ? ਅਸੀਂ ਆਪਣੇ ਆਪੇ ਨੂੰ ਮਾਰਨਾ ਸੀ, ਮੈਂ ਨੂੰ ਮਿਟਾਉਣਾ ਸੀ। ਮੈਂ ਕਰਦੇ ਆਏ, ਮੈਂ ਕਰਦੇ ਚਲੇ ਗਏ। ਪਰਮੇਸ਼ਵਰ ਨਾਲ ਪ੍ਰੀਤ ਨਹੀਂ ਪਈ, ਸੰਸਾਰ ਦੇ ਨਾਲ ਮੋਹ ਪਿਆਰ ਪਾ ਕੇ ਹੰਕਾਰ ਪਾਲ ਲਿਆ, ਕਿਉਂਕਿ ਮੈਂ ਤਾਂ ਹੀ ਹੋਏਗਾ ਨਾ ਜਦੋਂ ਸੰਸਾਰ ਆਪਣਾ ਲੱਗੇਗਾ, ਮਾਇਆਵੀ ਪਦਾਰਥ। ਇਹਨਾਂ ਨਾਲ ਮੋਹ ਪਿਆਰ ਪਾ ਕੇ ਮੇਰਾ ਕਰਦਾ ਮਰ ਗਿਆ, ਪਰ ਅਸਲ ਦੇ ਵਿੱਚ ਜਿਹੜਾ ਮਰਨਾ ਸੀ ਉਹ ਇਹਨੂੰ ਸਮਝ ਨਹੀਂ ਆਇਆ। ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ। ਸਰੀਰ ਦੀ ਮੌਤ ਤੋਂ ਪਹਿਲਾਂ ਅਸੀਂ ਐਸੀ ਮਰਨੀ ਹੈ ਜਿਹਦੇ ਨਾਲ ਦੁਬਾਰਾ ਜੰਮਣ ਮਰਨ ਹੋਵੇ ਹੀ ਨਾ, ਦੁਬਾਰਾ ਸਾਡਾ ਆਵਾਗਮਨ ਹੋਏ ਨਾ ਜਨਮ ਹੋਵੇ ਨਾ ਮਰਨ ਹੋਵੇ। ਪਰ ਉਹਦੇ ਲਈ ਪਹਿਲਾਂ ਸਾਨੂੰ ਮਰਨਾ ਪੈਣਾ। ਉਹ ਮਰ ਕੇ ਫਿਰ ਜਿਹੜਾ ਜੀਵਨ ਮਿਲਣਾ ਉਹਦੇ ਵਿੱਚ ਦੁਬਾਰਾ ਮਰਨਾ ਨਹੀਂ ਹੋਏਗਾ। ਪਰ ਹੁਣ ਮਰਨਾ ਕਿਸ ਤਰ੍ਹਾਂ? ਸ਼ਬਦ ਮਰੋ ਫਿਰ ਜੀਵੋ ਸਦ ਹੀ, ਸ਼ਬਦ ਵਿੱਚ ਦੇ ਰਾਹੀਂ ਜਾਂ ਸ਼ਬਦ ਦੀ ਚੋਟ ਦੇ ਵਿੱਚ ਆਪਣੇ ਆਪੇ ਨੂੰ ਅੰਦਰੋਂ ਮਾਰਨਾ ਹੈ, ਮੈਂ ਨੂੰ ਖਤਮ ਕਰਨਾ ਹੈ, ਹਉਮੈ ਨੂੰ। ਜਦੋਂ ਸ਼ਬਦ ਦੀ ਚੋਟ, ਹੁਣ ਹਉਮੈ ਕਿੱਥੇ ਹੈ? ਹੰਕਾਰ ਕਿੱਥੇ ਹੈ? ਮਨ 'ਤੇ। ਅਤੇ ਸ਼ਬਦ ਦੀ ਚੋਟ ਕਿੱਥੇ ਲੱਗਣੀ ਹੈ? ਮਨ 'ਤੇ। ਜਦੋਂ ਇਹ ਸ਼ਬਦ ਦੀ ਚੋਟ ਸਾਡੇ ਮਨ 'ਤੇ ਲੱਗੇਗੀ ਤਾਂ ਮਨ ਵਿੱਚੋਂ ਹਉਮੈ ਮਰ ਜਾਏ, ਅਹੰਕਾਰ ਮਰ ਜਾਏਗਾ, ਫਿਰ ਉਹ ਜਿਹੜਾ

ਫਿਰ ਕੋਈ ਵਿਕਾਰ ਨਹੀਂ ਮਾਰ ਸਕਦਾ। ਇੱਕ ਤਾਂ ਅਸੀਂ ਜਿਉਂਦੇ, ਕਈ ਕਹਿੰਦੇ ਜੀ ਅਸੀਂ ਤਾਂ ਜਿਉਂਦੇ ਜੀ ਮਰੇ ਹੋਏ ਹਾਂ, ਕਈਆਂ ਦੀ ਹਾਲਤ ਐਸੀ ਹੁੰਦੀ ਹੈ ਨਾ, ਉਹ ਆਪਣੇ ਮੂੰਹੋਂ ਕਹਿ ਦਿੰਦੇ ਆ। ਜੇ ਉਹਨਾਂ ਨੂੰ ਹਾਲ ਪੁੱਛੀਏ ਵੀ ਤੁਹਾਡਾ ਹਾਲ ਕੀ ਹੈ, ਕਹਿੰਦੇ ਬਸ ਜਿਉਂਦੇ ਜੀ ਮਰੇ ਪਏ ਆ, ਹਾਲਾਤ ਹੀ ਕੁਝ ਇਸ ਤਰ੍ਹਾਂ ਦੇ ਨੇ। ਉਹਨਾਂ ਦੀ ਜ਼ਿੰਦਗੀ ਵਿੱਚ ਘਟਨਾਵਾਂ ਹੀ ਕੁਝ ਐਸੀਆਂ ਵਾਪਰਦੀਆਂ, ਉਹ ਕਹਿੰਦੇ ਅਸੀਂ ਤਾਂ ਜਿਉਂਦੇ ਜੀ ਮਰੇ ਹਾਂ। ਅਤੇ ਕਈਆਂ ਦੇ ਮੁੱਖੋਂ ਇਹ ਵੀ ਸੁਣਿਆ, ਕਹਿੰਦੇ ਨਾ ਅਸੀਂ ਜਿਉਂਦਿਆਂ 'ਚ ਹਾਂ ਅਤੇ ਨਾ ਅਸੀਂ ਮਰਿਆਂ ਦੇ ਵਿੱਚ ਹਾਂ। ਕਈਆਂ ਦੀ ਜ਼ਿੰਦਗੀ ਐਸੀ ਵੀ ਹੈ। ਮਹਾਰਾਜ ਕਹਿੰਦੇ ਤੂੰ ਸ਼ਬਦ ਦੀ ਚੋਟ ਵਿੱਚ ਆਪਣੇ ਮਨ ਦੇ ਹਉਮੈ ਨੂੰ, ਅਹੰਕਾਰ ਨੂੰ ਮਾਰ, ਫਿਰ ਤੈਨੂੰ ਇੱਕ ਜੀਵਨ ਮਿਲੇਗਾ। ਉਸ ਜੀਵਨ ਵਿੱਚ ਕੋਈ ਵਿਕਾਰ ਤੈਨੂੰ ਦੁਬਾਰਾ ਮਾਰ ਨਹੀਂ ਸਕਦਾ, ਫਿਰ ਨਹੀਂ ਤੂੰ ਮਰੇ, ਤੇਰੀ ਜ਼ਮੀਰ, ਤੇਰੀ ਇਨਸਾਨੀਅਤ ਨਹੀਂ ਮਰੇਗੀ। ਕਈ ਵਾਰ ਜ਼ਿਕਰ ਕੀਤਾ ਹੈ ਕਿ ਇਨਸਾਨ ਤਾਂ ਹੈ ਪਰ ਇਨਸਾਨੀਅਤ ਮਰ ਰਹੀ ਹੈ। ਇਨਸਾਨ ਤਾਂ ਤੁਰੇ ਫਿਰਦੇ ਆ, ਜਿਵੇਂ ਮਹਾਰਾਜ ਨੇ ਕਿਹਾ ਨਾ, ਮ੍ਰਿਤਕ ਕਹੀਏ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ। ਜਿਹਦੀ ਪਿਆਰੇ, ਜਿਹਨੇ ਜ਼ਿੰਦਗੀ ਦਿੱਤੀ, ਜੀਵਨ ਦਿੱਤਾ, ਜਿਹਨੇ ਸਾਨੂੰ ਮਨੁੱਖਾ ਦੇਹੀ ਬਖਸ਼ੀ, ਜੇ ਉਹਦੇ ਨਾਲ ਹੀ ਪ੍ਰੀਤ ਨਹੀਂ ਹੈ ਤਾਂ ਫਿਰ ਮ੍ਰਿਤਕ ਕਹੀਏ, ਉਹ ਮੁਰਦਾ ਹੈ। ਜਿਸ ਮਾਂ ਬਾਪ ਨੇ ਜਨਮ ਦਿੱਤਾ ਜੀ, ਉਸ ਮਾਂ ਬਾਪ ਨੂੰ ਹੀ ਨਹੀਂ ਇਹ ਪਛਾਣਦਾ ਜਾਣਦਾ, ਫਿਰ ਉਹ ਤਾਂ ਮਰਿਆ ਹੀ ਹੋਇਆ ਨਾ, ਮੁਰਦਾ ਹੀ ਹੈ, ਜਿਹਨੂੰ ਆਪਣੇ ਮਾਂ ਬਾਪ ਹੀ ਪਛਾਣ ਵਿੱਚ ਨਹੀਂ ਆ ਰਹੇ। ਇਸ ਲਈ ਗੁਰੂ ਮਹਾਰਾਜ ਕਿਰਪਾ ਕਰਨ, ਅਸੀਂ ਹਉਮੈ ਦੇ ਵਿੱਚ ਨਹੀਂ ਮਰਨਾ, ਇੱਕ ਦਿਨ ਮੌਤ ਨੇ ਆਉਣਾ ਹੈ। ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਭੰਨ, ਪਰ ਅਸੀਂ ਮਰਨਾ ਕਿਹੜਾ, ਸ਼ਬਦ ਦੇ ਵਿੱਚ ਹਉਮੈ ਨੂੰ ਮਾਰ ਕੇ ਮੁਰਦਾ ਹੋਣਾ। ਜਦੋਂ ਕਬੀਰ ਸਾਹਿਬ ਨੇ ਇਹ ਜ਼ਿਕਰ ਕੀਤਾ, ਤੁਸੀਂ ਪਿਛਲੇ ਦਿਨੀ ਲੜੀਵਾਰ ਵਿਚਾਰਿਆ ਹੈ ਕਿ ਐਸੀ ਮਰਨੀ, ਹੁਣ ਸਵਾਲ ਹੈ ਵੀ ਕੈਸੀ ਮਰਨੀ, ਉਹ ਮਰਨਾ ਕਿੱਦਾਂ ਦਾ ਹੁੰਦਾ ਸਾਨੂੰ ਦੱਸੋ, ਕਿਵੇਂ ਮਰਿਆ ਜਾ ਸਕਦਾ। ਕਹਿੰਦੇ ਬਸ ਤੂੰ ਉਸ ਸਾਹਿਬ ਨੂੰ ਯਾਦ ਕਰਨਾ ਸ਼ੁਰੂ ਕਰ, ਉਹਨੂੰ ਸਿਮਰਨਾ ਸ਼ੁਰੂ ਕਰ, ਉਹਦੀਆਂ ਦਿੱਤੀਆਂ ਦਾਤਾਂ ਚੇਤੇ ਕਰਨਾ ਸ਼ੁਰੂ ਕਰ। ਜਦੋਂ ਤੂੰ ਉਹਨੂੰ ਸਿਮਰੇਂਗਾ, ਯਾਦ ਕਰੇਂਗਾ, ਚੇਤੇ ਕਰੇਂਗਾ, ਉਹਦੀਆਂ ਦਿੱਤੀਆਂ ਦਾਤਾਂ ਨੂੰ ਦੇਖ ਕੇ ਯਾਦ ਕਰੇਂਗਾ, ਫਿਰ ਤੇਰੇ ਅੰਦਰੋਂ ਮੈਂ ਨਿਕਲਣੀ ਨਹੀਂ, ਵੀ ਆਹ ਮੇਰਾ, ਇਹ ਮੇਰਾ, ਇਹ ਮੇਰਾ। ਉੱਥੇ ਤਾਂ ਹੈ ਕਬੀਰ, ਮੇਰਾ ਮੁਜਮੈ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਪਰ ਕਦੋਂ, ਜੇਕਰ ਸਾਹਿਬ ਮਨੋ ਨਾ ਵਿਸਰੇ, ਜੇ ਉਹ ਨਾ ਵਿਸਰੇ, ਕਿਉਂਕਿ ਜਿੱਥੇ ਵਿਸਰਿਆ ਉੱਥੇ ਹੀ ਮੈਂ ਆ ਜਾਣੀ ਹੈ, ਅਤੇ ਜਿੱਥੇ ਮੈਂ ਆ ਗਈ ਉੱਥੇ ਹੀ ਤੂੰ ਮਰ ਜਾਣਾ, ਉੱਥੇ ਹੀ ਹਉਮੈ ਨੇ ਤੈਨੂੰ ਮਾਰ ਦੇਣਾ। ਤੂੰ ਦੁਨੀਆਂ ਦੇ ਵਿੱਚ ਚਾਰੇ ਪਾਸੇ ਨਜ਼ਰ ਆਪਣੀ ਘੁਮਾ, ਚਾਰੇ ਪਾਸੇ ਉਹਦੀਆਂ ਦਾਤਾਂ ਵੱਲ ਦੇਖ ਕੇ ਉਹਨੂੰ ਸਿਮਰ, ਵੀ ਇਹ ਵੀ ਉਹਦੀ ਦਾਤ, ਇਹ ਵੀ ਉਹਦੀ ਦਾਤ, ਇਹ ਵੀ ਉਹਦੀ, ਇਹ ਵੀ ਉਹਦੀ, ਇਹ ਹੱਥ ਪੈਰ ਨੱਕ ਮੂੰਹ ਕੰਨ ਇਹ ਸਭ ਉਹਦਾ ਦਿੱਤਾ। ਫਿਰ ਤੂੰ ਤੂੰ ਹੀ ਤੂੰ ਕਰੇਂਗਾ, ਮੈਂ ਹੀ ਮੈਂ ਨਹੀਂ ਕਰੇਂਗਾ। ਫਿਰ ਉੱਥੇ ਹਉਮੈ ਨੇ ਮਰ ਜਾਣਾ, ਪਰ ਸਾਹਿਬ ਨਹੀਂ ਵਿਸਰਨਾ ਚਾਹੀਦਾ, ਐਸੀ ਮਰਨੀ। ਜੇ ਸਾਹਿਬ ਵਿਸਰ ਗਿਆ ਫਿਰ ਤਾਂ ਮੈਂ ਨੇ ਮਾਰ ਹੀ ਦੇਣਾ, ਹਉਮੈ ਨੇ ਮਾਰ ਹੀ ਦੇਣਾ, ਪਰ ਅਸੀਂ ਸਾਹਿਬ ਨੂੰ ਵਿਸਰਨ ਨਹੀਂ ਦੇਣਾ। ਫਿਰ ਇਹ ਹਉਮੈ ਸਾਨੂੰ ਮਾਰ ਨਹੀਂ ਸਕਦਾ, ਫਿਰ ਅਸੀਂ ਹਉਮੈ ਨੂੰ ਮਾਰ ਦੇਵਾਂਗੇ। ਜਿੱਥੇ ਉਹ ਹਰ ਵੇਲੇ ਚੇਤੇ ਆ ਰਿਹਾ, ਗਾਵੈ ਕੋ ਤਾਨ ਹੋਵੇ ਕਿਸੈ ਤਾਨ, ਗਾਵੈ ਕੋ ਦਾਤ ਜਾਣੇ ਨਿਸ਼ਾਨ। ਉਹ ਸਾਰੀਆਂ ਦਾਤਾਂ ਉਹਦੀਆਂ ਨੇ, ਇਹ ਨਿਸ਼ਾਨੀ ਹੈ, ਇਹ ਵੀ ਦਾਤ ਉਹਦੀ, ਇਹ ਵੀ ਉਹਦੀ, ਇਹ ਵੀ ਉਹਦੀ, ਇਹ ਵੀ ਉਹਦੀ। ਗਾ ਰਹੇ ਨੇ ਕਈ ਉਹਦੀਆਂ ਦਾਤਾਂ, ਉਹਦੀ ਨਿਸ਼ਾਨੀ ਵੇਖ ਕੇ ਵੀ ਇਹ ਤਾਂ ਉਹਦੀ ਦਿੱਤੀ ਦਾਤ ਹੈ। ਪਰ ਅਸੀਂ ਕੀ ਕੀਤਾ, ਉਹਦੀ ਦਿੱਤੀ ਦਾਤ ਉੱਤੇ ਆਪਣੀ ਨਿਸ਼ਾਨੀ ਲਾਤੀ, ਆਪਣੀ ਮੋਹਰ ਲਾਤੀ, ਤਾਂ ਕਿ ਭੁਲੇਖਾ ਪੈ ਜਾਏ ਕਿ ਇਹ ਤਾਂ ਮੇਰਾ ਹੈ। ਉਹਦੀ ਨਿਸ਼ਾਨੀ ਜਿਹੜੀ ਹੈ, ਨਿਸ਼ਾਨ ਦਾਤਾਂ ਤਾਂ ਉਹਦੀਆਂ ਦਿੱਤੀਆਂ ਨੇ, ਪਰ ਮੋਹਰ ਮੈਂ ਆਪਣੀ ਲਾ ਕੇ ਉੱਤੇ,
ਤੇ ਨਿਸ਼ਾਨੀ ਬਦਲਤੀ, ਕਿਹਾ ਵੀ ਇਹ ਤੇ ਮੇਰੀ ਨਿਸ਼ਾਨੀ ਹੈ, ਜਿੱਥੇ ਮੈਂ ਕਰਨ ਲੱਗ ਪਏ। ਇਸ ਲਈ ਮਹਾਰਾਜ ਕਹਿੰਦੇ ਨੇ ਐਸਾ ਮਰਨਾ ਹੋਏਗਾ ਕਿ ਉਹ ਵਿਸਰੇ ਨਾ, ਫਿਰ ਤੁਹਾਡਾ ਇਹ ਜਨਮ ਜਿਹੜਾ ਉਹ ਸਫਲਾ ਹੋ ਜਾਏਗਾ। ਤੋ ਅੱਜ ਗੁਰੂ ਅਮਰਦਾਸ ਮਹਾਰਾਜ ਜੀ ਆਖਦੇ ਨੇ ਕਿ ਮੈਂ ਕੀ ਦੇਖ ਰਿਹਾ, ਹਉਮੈ ਵਿੱਚ ਜਗਤ ਮੂਆਂ, ਹਉਮੈ ਨੇ ਇਸ ਜਗਤ ਦੇ ਲੋਕਾਂ ਨੂੰ ਮਾਰ ਦਿੱਤਾ, ਇਹਨਾਂ ਦੀ ਜ਼ਮੀਰ ਇਨਸਾਨੀਅਤ ਮਨੁੱਖਤਾ ਮਾਰਤੀ, ਮਰਦੋ ਮਰਦਾ ਜਾਏ, ਇਹ ਮਰੇ ਤਾਂ ਹੋਏ ਹੀ ਨੇ, ਇੱਕ ਦਿਨ ਸਰੀਰ ਕਰਕੇ ਵੀ ਮੌਤ ਆ ਜਾਂਦੀ ਹੈ, ਜ਼ਮੀਰ ਕਰਕੇ ਵੀ ਮਰ ਕੇ ਗਏ ਅਤੇ ਇਨਸਾਨ ਸਰੀਰ ਕਰਕੇ ਵੀ ਮਰ ਕੇ ਗਿਆ, ਫਿਰ ਖੱਟ ਕੇ ਕੀ ਗਿਆ ਦੁਨੀਆ 'ਚੋਂ, ਕੀ ਖੱਟ ਕੇ ਕੀ ਲਾਹਾ ਲੈ ਕੇ ਗਿਆ ਦੁਨੀਆ 'ਚੋਂ। ਇਸ ਲਈ ਇਹਨੂੰ ਸਮਝ ਲਈਏ ਕਿ ਮਰਦਾ ਜਾਂ ਮੁਰਦਾ ਇਹ ਇੱਕ ਇਹਦੇ ਅਰਥ ਕਿਹੜੇ ਨੇ ਜਿਹੜੇ ਆਪਾਂ ਸਮਝ ਕੇ ਚੱਲਣੇ ਆ। ਸਰੀਰ ਦੀ ਮੌਤ ਹੈ, ਇੱਕ ਦਿਨ ਮੁਰਦਾ ਹੋ ਜਾਣਾ ਹੈ ਸਰੀਰ ਨੇ, ਕੋਈ ਨਹੀਂ ਰੋਕ ਸਕਦਾ। ਹੰਕਾਰ ਨੇ ਸਾਡੀ ਇਨਸਾਨੀਅਤ ਨੂੰ ਮਾਰਤਾ, ਮਨੁੱਖਤਾ ਦੇ ਤਲ 'ਤੇ ਸਾਨੂੰ ਹਉਮੈ ਨੇ ਮਾਰ ਕੇ ਪਰਮੇਸ਼ਵਰ ਤੋਂ ਦੂਰ ਕਰ ਦਿੱਤਾ, ਉਹਦੇ ਨਾਲ ਪ੍ਰੀਤ ਨਹੀਂ ਪੈਣ ਦਿੱਤੀ। ਹੁਣ ਜਦੋਂ ਪਤਾ ਲੱਗੇ ਵੀ ਹਉਮੈ ਨੇ ਮੈਨੂੰ ਮਾਰਿਆ ਹੋਇਆ ਹੈ, ਅਤੇ ਇਹ ਨਾ ਹੋਵੇ ਸਰੀਰ ਕਰਕੇ ਵੀ ਮੈਨੂੰ ਇੱਕ ਦਿਨ ਮੌਤ ਆ ਜਾਏ, ਉਸ ਤੋਂ ਪਹਿਲਾਂ ਕਿਉਂ ਨਾ ਮੈਂ ਸ਼ਬਦ ਦੀ ਚੋਟ ਖਾ ਕੇ ਮਰ ਜਾ, ਕਮ ਸੇ ਕਮ ਜਿਉਣਾ ਤਾਂ ਆ ਜਾਏਗਾ ਨਾ। ਪੱਥਰ ਹੈ, ਤੁਸੀਂ ਪੱਥਰ ਰੱਖਦੇ ਹੋ ਸੜਕ ਦੇ ਉੱਤੇ, ਹਰ ਕੋਈ ਇਹ ਚਾਹੇਗਾ ਵੀ ਇਹਨੂੰ ਪਾਸੇ ਹਟਾਓ, ਪਾਸੇ ਕਰੋ ਇਹਨੂੰ, ਜਾਂ ਕੋਈ ਜਿਹੜਾ ਉਹਨੂੰ ਪੈਰ ਦਾ ਠੇਢਾ ਮਾਰ ਕੇ ਲੰਘੇਗਾ, ਉਸੇ ਪੱਥਰ ਨੂੰ ਚੋਟ ਦਿਓ, ਤੁਸੀਂ ਉਸੇ ਪੱਥਰ 'ਤੇ ਚੋਟ ਦਿਓ, ਉਹਨੂੰ ਮੂਰਤ ਬਣਾ ਦਿਓ, ਹਰ ਕੋਈ ਉਹਨੂੰ ਹੱਥ ਜੋੜ ਕੇ ਲੰਘੇਗਾ। ਜਿਹੜਾ ਪੈਰ ਦਾ ਠੇਢਾ ਮਾਰਦਾ ਸੀ ਜਾਂ ਕਹਿੰਦਾ ਸੀ ਪਰੇ ਕਰੋ, ਉਹੀ ਉਹਨੂੰ ਕਹੇਗਾ ਵੀ ਇਹਨੂੰ ਇੱਕ ਪਾਸੇ ਤੁਸੀਂ ਰੱਖ ਦਿਓ, ਅਤੇ ਹਰ ਕੋਈ ਉਹਨੂੰ ਹੱਥ ਜੋੜ ਕੇ ਲੰਘੇਗਾ। ਕਿਉਂ? ਕਿਉਂਕਿ ਉਹ ਚੋਟ ਖਾ ਕੇ ਮੂਰਤੀ ਬਣ ਗਿਆ। ਸ਼ਬਦ ਦੀ ਚੋਟ ਸਾਨੂੰ ਲੱਗ ਨਹੀਂ ਰਹੀ, ਜਦੋਂ ਸ਼ਬਦ ਦੀ ਚੋਟ ਸਾਡੇ ਮਨ ਨੂੰ ਲੱਗ ਗਈ, ਇਹਦੇ ਅੰਦਰ ਉਹ ਮੂਰਤ ਪ੍ਰਗਟ ਹੋ ਜਾਣੀ ਹੈ, ਇਹ ਮਹਾਨ ਹੋ ਜਾਣਾ ਹੈ। ਸ਼ਬਦ ਦੀ ਚੋਟ ਲੱਗਣੀ ਬਹੁਤ ਜ਼ਰੂਰੀ ਹੈ। ਵਾਹਿਗੁਰੂ ਜੀ ਕਿਰਪਾ ਕਰਨ, ਇੱਕ ਸ਼ਬਦ ਗੁਰੂ ਨਾਨਕ ਸਾਹਿਬ ਜਿਹਨੂੰ ਸੁਣਾਉਂਦੇ ਆ, ਐਸੀ ਚੋਟ ਲੱਗਦੀ ਹੈ, ਜੀਵਨ ਬਦਲ ਜਾਂਦਾ ਹੈ, ਵਿਚਾਰ ਬਦਲ ਜਾਂਦੀ ਹੈ। ਅਸੀਂ ਰੋਜ਼ ਸ਼ਬਦ ਸੁਣ ਰਹੇ ਹਾਂ, ਦੋ ਗੱਲਾਂ ਨੋਟ ਕਰਿਓ। ਇੱਕ ਤਾਂ ਜਿਵੇਂ ਮੰਨ ਲਓ ਸੱਜਣ ਹੀ ਆਪਾਂ ਲੈ ਲਈਏ, ਸੱਜਣ ਕੋਲ ਬੈਠ ਕੇ ਇੱਕ ਹੀ ਸ਼ਬਦ ਉਚਾਰਿਆ ਮਹਾਰਾਜ ਨੇ, ਐਸਾ ਸ਼ਬਦ ਉਚਾਰਿਆ ਚੋਟ ਲੱਗ ਗਈ, ਜੀਵਨ ਬਦਲ ਗਿਆ, ਕਿਉਂਕਿ ਉਹਨੂੰ ਪ੍ਰਤੱਖ ਗੁਰੂ ਨਾਨਕ ਸਾਹਿਬ ਜੀ ਦਿਸ ਰਹੇ ਆ ਕਿ ਸਾਹਮਣੇ ਗੁਰੂ ਨਾਨਕ ਸਾਹਿਬ ਬੈਠੇ ਆ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਬੈਠੇ ਹਾਂ, ਪਰ ਗੁਰੂ ਗ੍ਰੰਥ ਸਾਹਿਬ 'ਚੋਂ ਗੁਰੂ ਨਹੀਂ ਦਿਸਦਾ, ਪ੍ਰਤੱਖ ਨਹੀਂ ਦਿਸਦਾ। ਪੜ੍ਹਦੇ ਰਹੇ ਆਗਿਆ ਭਈ ਅਕਾਲ ਕੀ ਤਵੇ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਜੇ ਪਤਾ ਹੋਵੇ ਵੀ ਪ੍ਰਤੱਖ ਗੁਰੂ ਬੈਠਾ, ਉਹਦੇ 'ਤੇ ਇੱਕ ਸ਼ਬਦ ਹੀ ਮੈਨੂੰ ਅੰਦਰ ਚੋਟ ਦੇ ਦੇਗਾ, ਪਰ ਪ੍ਰਤੱਖ ਹੋਣਾ, ਉਹਦਾ ਮਹਿਸੂਸ ਹੋਣਾ ਜਿਹੜਾ, ਉਹ ਹਜੇ ਅੰਦਰ ਗੱਲ ਨਹੀਂ ਬਣੀ ਕਿ ਉਹ ਪ੍ਰਤੱਖ ਬੈਠਾ। ਮੰਨ ਲਓ ਆਪਾਂ ਚਲੋ ਘਰ 'ਚ ਵੀ ਬੈਠੇ ਹਾਂ, ਸੁਖਮਨੀ ਸਾਹਿਬ ਦਾ ਗੁਟਕਾ ਸਾਹਿਬ ਜਾਂ ਨਿਤਨੇਮ ਦਾ, ਅਤੇ ਉਹ ਬਾਣੀ ਗੁਰੂ ਗੁਰੂ ਹੈ, ਬਾਣੀ ਉਹਨੂੰ ਸਮਝ ਰਹੇ ਹਾਂ ਆਪਾਂ ਕਿ ਮੇਰੇ ਸਾਹਮਣੇ ਜਿਹੜੀ ਬਾਣੀ ਹੈ ਇਹ ਗੁਰੂ ਦਾ ਰੂਪ ਹੈ, ਅਤੇ ਗੁਰੂ ਹੀ ਬਾਣੀ ਦਾ ਰੂਪ ਹੈ। ਜੇ ਪ੍ਰਤੱਖ ਹੈ ਤਾਂ ਨਿਤਨੇਮ ਕਰਦੇ ਕਰਦੇ ਚੋਟ ਅੰਦਰ ਜ਼ਰੂਰ ਲੱਗੇਗੀ, ਫਿਰ ਰੋਜ਼ ਰੋਜ਼ ਜੀਵਨ ਬਦਲੇਗਾ, ਸੋਚ ਬਦਲੇਗੀ, ਵਿਚਾਰ ਬਦਲੇਗੀ। ਅਤੇ ਜੇ ਮੈਂ ਨਹੀਂ ਸਮਝ ਰਿਹਾ, ਮੈਂ ਅੱਖਰ ਹੀ ਸਮਝ ਰਿਹਾ, ਫਿਰ 20 ਸਾਲ ਤੋਂ ਭਾਵੇਂ ਤੁਸੀਂ ਪਾਠ ਕਰਦੇ ਹੋਵੋਗੇ, ਸੋਚ ਨਹੀਂ ਬਦਲੀ ਹੋਏਗੀ, ਵਿਚਾਰ ਨਹੀਂ ਬਦਲੀ ਹੋਏਗੀ, ਜੀਵਨ ਨਹੀਂ ਬਦਲਿਆ ਹੋਏਗਾ।
ਜੇ ਸਮਝ ਰਹੇ ਹੋ ਵੀ ਬਾਣੀ ਗੁਰੂ, ਗੁਰੂ ਹੈ ਬਾਣੀ, ਫਿਰ ਉਹ ਇੱਕ ਇੱਕ ਅੱਖਰ ਸ਼ਬਦ ਪੰਗਤੀ ਅੰਦਰ ਨੂੰ ਚੋਟ ਦਿੰਦੀ ਜਾਏਗੀ। ਇਸ ਲਈ ਮਹਾਰਾਜ ਕਹਿੰਦੇ ਮੈਂ ਦੇਖ ਰਿਹਾ ਹਉਮੈ ਵਿੱਚ ਜਗਤ ਮੂਆ, ਹਉਮੈ ਵਿੱਚ ਜਗਤ ਮਰ ਰਿਹਾ, ਮਰਦੋ ਮਰਦਾ ਜਾਏ, ਔਰ ਇਸ ਹਉਮੈ ਵਿੱਚ ਇਨਸਾਨ ਮਰ ਕੇ ਇੱਕ ਦਿਨ ਸਰੀਰ ਕਰਕੇ ਵੀ ਮਰ ਕੇ ਚਲਾ ਜਾਂਦਾ ਹੈ। ਜਿਚਰ ਵਿੱਚ ਦਮ ਹੈ, ਜਦੋਂ ਤੱਕ ਇਹ ਦਮ ਸਵਾਸ ਹੈ, ਇਹ ਲੋਕਾਂ ਦੀ ਹਾਲਤ ਦੇਖੀ ਗੁਰੂ ਅਮਰਦਾਸ ਮਹਾਰਾਜ ਨੇ, ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤਈ ਕਹਿ ਕਰੇਗ ਅੱਗੇ ਜਾਏ। ਫਿਕਰ ਹੈ ਨਾ ਗੁਰੂ ਅਮਰਦਾਸ ਮਹਾਰਾਜ ਨੂੰ, ਗੁਰੂ ਕੀ ਹੈ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰੂ ਮਾਂ ਹੈ ਪਿਤਾ, ਅਤੇ ਮਾਂ ਬਾਪ ਨੂੰ ਬੱਚਿਆਂ ਦੀ ਚਿੰਤਾ ਹੁੰਦੀ ਹੈ, ਮਾਂ ਬਾਪ ਨੂੰ ਫਿਕਰ ਹੁੰਦਾ ਹੀ ਹੈ ਬੱਚਿਆਂ ਦਾ, ਗੁਰੂ ਨੂੰ ਵੀ ਫਿਕਰ ਹੈ ਸਾਡਾ, ਕਿਉਂਕਿ ਗੁਰੂ ਮਹਾਰਾਜ ਮਾਂ ਔਰ ਪਿਤਾ ਦੀ ਪਦਵੀ 'ਤੇ ਗੁਰੂ ਸਾਹਿਬ ਬੈਠੇ ਹੋਏ ਆ, ਇਸ ਲਈ ਫਿਕਰ ਹੈ। ਮਹਾਰਾਜ ਕਹਿੰਦੇ ਮੈਨੂੰ ਫਿਕਰ ਹੈ ਵੀ ਕੈ ਕਰੇਗ ਅੱਗੇ ਜਾਏ, ਫਿਕਰ ਹੈ ਨਾ, ਇਹ ਚਿੰਤਾ ਪ੍ਰਗਟਾਈ ਹੈ ਵੀ ਕੀ ਕਰੇਗਾ ਇਹ ਮਨੁੱਖ, ਇਹ ਇਨਸਾਨ ਅੱਗੇ ਜਾ ਕੇ, ਕਿਉਂਕਿ ਜਿੰਨਾ ਚਿਰ ਇਹਦੇ ਸਾਹ ਚੱਲਦੇ ਆ ਉਹਨੂੰ ਚੇਤੇ ਦਾ ਕਰ ਹੀ ਨਹੀਂ ਰਿਹਾ, ਸਾਹ ਚੱਲਦਾ ਹਰ ਸਾਹ ਵਿੱਚ ਉਹਨੂੰ ਯਾਦ ਤੇ ਕਰ ਹੀ ਨਹੀਂ ਰਿਹਾ, ਕਿਉਂਕਿ ਹਰ ਸਾਹ ਵਿੱਚ ਕੀ ਨਿਕਲਦਾ ਮੈਂ, ਹਰ ਸਾਹ ਵਿੱਚ ਕੀ ਨਿਕਲਦਾ ਮੇਰਾ, ਬਸ ਮੈਂ ਮੇਰੀ, ਮੈਂ ਮੇਰੀ, ਮੈਂ ਮੇਰੀ ਹਰ ਸਾਹ 'ਚ ਨਿਕਲ ਰਿਹਾ, ਅਤੇ ਇੱਕ ਸਾਹ ਨਹੀਂ ਉਹਦੇ ਲੇਖੇ ਲੱਗਣਾ, ਇੱਕ ਦਮ ਨਹੀਂ ਉਹਦੇ ਲੇਖੇ ਲੱਗਣਾ, ਕੀ ਕਰੇਗਾ ਅੱਗੇ ਜਾ ਕੇ, ਅੱਗੇ ਉਹਦੇ ਮਾਲਕ ਦੇ ਦਰ ਦੇ ਦਰਵਾਜ਼ੇ ਨਹੀਂ ਇਹਦੇ ਲਈ ਖੁੱਲ੍ਹਣੇ, ਅੱਗੇ ਢੋਈ ਨਹੀਂ ਮਿਲਣੀ ਇਹਨੂੰ, ਕਿਉਂਕਿ ਇਹਦੇ ਪੱਲੇ ਕੱਖ ਨਹੀਂ, ਮੈਂ ਮੇਰੀ ਕਰਨ ਵਾਲੇ ਦੇ ਪੱਲੇ ਕੱਖ ਨਹੀਂ ਹੈ। ਇਹ ਵੀ ਧਿਆਨ ਰੱਖਿਓ, ਦੁਨੀਆਂ ਦੀ ਨਜ਼ਰ ਵਿੱਚ ਅਰਬਾਂ ਖਰਬਾਂ ਦਾ ਹੋਏਗਾ, ਪਰ ਉਹ ਮਾਲਕ ਦੀ ਨਜ਼ਰ ਵਿੱਚ ਕੱਖ ਦਾ ਵੀ ਨਹੀਂ ਹੈ, ਪੱਲੇ ਕੱਖ ਨਹੀਂ ਉਹਦੇ, ਬਸ ਐਵੇਂ ਰੌਲਾ ਪਾਉਂਦਾ ਮੈਂ ਮੇਰੀ ਦਾ, ਕਿਉਂਕਿ ਜੋ ਖੱਟ ਕੇ ਲਿਜਾਣਾ ਉਹ ਤਾਂ ਖੱਟਿਆ ਹੀ ਨਹੀਂ ਹੈ। ਇਹਾਂ ਖਾਟ ਚਲੋ ਹਰ ਲਾਹਾ ਆਗੈ ਬਸਨ ਸੋਇਲਾ, ਉਹ ਖੱਟਿਆ ਹੀ ਨਹੀਂ ਜੋ ਇੱਥੇ ਖੱਟੀ ਖੱਟਣ ਆਇਆ ਸੀ। ਵਣਜ ਕਰੋ ਵਣ ਜਾਰੇ ਹੋ, ਵੱਖਰ ਲਿਹੋ ਸੰਭਾਲ ਤੈਸੀ ਵਸਤ, ਵੈਸਾਹੀ ਹੈ ਜੈਸੀ ਨਿਭ ਹੈ ਨਾਲ, ਜੋ ਨਾਲ ਨਿਭਣੀ ਸੀ ਅੰਦਰ ਦੇ ਜੀਵਨ ਆਤਮਾ ਦੇ ਨਾਲ, ਉਹ ਤੇ ਸੌਦਾ ਇਕੱਠਾ ਹੀ ਨਹੀਂ ਕੀਤਾ, ਅੱਗੇ ਕੀ ਕਰੇਗਾ ਜਾ ਕੇ। ਸਾਥ ਨ ਚੱਲੈ ਬਿਨ ਭਜਨ ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵਣਾ ਨਾਨਕ ਇਹ ਧਨ ਸਾਰ, ਅੱਗੇ ਤੇ ਕਮਾਇਆ ਹੀ ਨਹੀਂ ਫਿਰ ਕੀ ਕਰੇਗਾ ਅੱਗੇ ਜਾ ਕੇ। ਜੋ ਇੱਥੇ ਹੈ ਉਹ ਨਾਲ ਨਹੀਂ ਜਾਣਾ, ਫਿਰ ਅੱਗੇ ਕੀ ਕਰੇਗਾ ਜਾ ਕੇ। ਸਰੀਰ ਕਰਕੇ ਤਾਂ ਬਹੁਤ ਕੁਛ ਹੈ, ਪਰ ਜੀਵ ਕਰਕੇ ਕੀ ਹੈ ਸਾਡੇ ਪੱਲੇ, ਸਰੀਰ ਕਰਕੇ ਤਾਂ ਬਹੁਤ ਕੁਛ ਹੈ, ਬਹੁਤ ਕੁਛ ਅਸੀਂ ਇਕੱਠਾ ਕਰ ਲਿਆ ਸਰੀਰਕ ਤਲ 'ਤੇ, ਪਰ ਜੀਵ ਵਾਸਤੇ ਕੀ ਕੀਤਾ, ਉਹਦੇ ਲਈ ਤਾਂ ਕੁਛ ਨਹੀਂ ਕੀਤਾ। ਜਾਣਾ ਤਾਂ ਉਹਨੇ ਆ ਨਾ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਛੱਡ ਕੇ ਉਹਨੇ ਜਾਣਾ, ਜਿਹਦੇ ਲਈ ਸਾਰੀ ਜ਼ਿੰਦਗੀ ਦੌੜ ਭੱਜ ਕੀਤੀ, ਉਹ ਤਾਂ ਜੀਵ ਨੇ ਛੱਡ ਕੇ ਅੱਗੇ ਚੱਲਣਾ, ਜਦੋਂ ਉਹਨੇ ਅੱਗੇ ਚੱਲਣਾ ਫਿਰ ਉਹਦੇ ਪੱਲੇ ਤਾਂ ਕੱਖ ਨਹੀਂ ਹੈ, ਉਹ ਕੀ ਕਰੇਗਾ ਜੀਵ ਅੱਗੇ ਜਾ ਕੇ, ਉਹਨੂੰ ਫਿਰ ਉਸ ਮਾਲਕ ਦੇ ਦਰ 'ਤੇ ਕਿਵੇਂ ਢੋਈ ਮਿਲੇਗੀ, ਨਹੀਂ ਮਿਲਣੀ। ਇਹ ਫਿਕਰ ਹੈ ਗੁਰੂ ਅਮਰਦਾਸ ਮਹਾਰਾਜ ਨੂੰ, ਮਾਂ ਬਾਪ ਨੂੰ ਫਿਕਰ ਹੁੰਦਾ ਬੱਚਿਆਂ ਦਾ ਵੀ ਸਾਡੇ ਬੱਚੇ ਕਾਮਯਾਬ ਹੋ ਜਾਣ, ਜੇ ਹੁਣ ਨਹੀਂ ਪੜ੍ਹ ਲਿਖਦੇ ਮਿਹਨਤ ਕਰਦੇ ਅੱਗੇ ਕੀ ਕਰਨਗੇ, ਫਿਕਰ ਹੁੰਦਾ ਨਾ, ਇੱਦਾਂ ਹੀ ਫਿਕਰ ਹੈ ਗੁਰੂ ਅਮਰਦਾਸ ਮਹਾਰਾਜ ਨੂੰ। ਇਹ ਚਿੰਤਾ ਪ੍ਰਗਟਾ ਰਹੇ ਨੇ ਗੁਰੂ ਸਾਹਿਬ ਜੀ, ਕਹਿੰਦੇ ਮੈਂ ਦੇਖ ਰਿਹਾ ਇਹਨਾਂ ਲੋਕਾਂ ਦਾ ਹਾਲ, ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤਈ ਕਹਿ ਕਰੇਗ ਅੱਗੇ ਜਾਏ, ਕਹਿ ਕੀ ਕਰਨਗੇ ਅੱਗੇ ਜਾ ਕੇ। ਜੋ ਖੱਟਣਾ ਸੀ ਉਹ ਖੱਟ ਨਹੀਂ ਰਹੇ, ਪ੍ਰਾਣੀ ਤੂੰ ਆਇਆ ਲਾਹ ਲੈਣ ਲੱਗਾ, ਕਿਤ ਕੁ ਫੱਕੜੇ ਸਭ ਮੁੱਕਦੀ ਚੱਲੀ,
ਰਹਿਣ ਜ਼ਿੰਦਗੀ ਸਵਾਸਾਂ ਦਾ ਪਦ ਭਰੋਸਾ ਥੋੜ੍ਹੀ ਹੈ ਇਹ ਦਮ ਅਗਲਾ ਆਉਣਾ ਕਿ ਨਹੀਂ ਆਉਣਾ ਕੋਈ ਗਰੰਟੀ ਲੈ ਕੇ ਬੈਠੇ ਹਾਂ ਆਪਾਂ ਸਾਡੇ ਕੋਲ ਕੋਈ ਗਰੰਟੀ ਕਾਰਡ ਹੈ ਵੀ ਇਹ ਮੇਰੇ ਦਮ ਇੰਨੇ ਤੱਕ ਇੰਨੇ ਸਾਲਾਂ ਤੱਕ ਨਹੀਂ ਮੁੱਕਣੇ ਹਾਂ ਇੱਕ ਕਾਰਡ ਗਰੰਟੀ ਵਾਲਾ ਜ਼ਰੂਰ ਲੈ ਕੇ ਬੈਠੇ ਹਾਂ ਮਰਨ ਲਿਖਾਏ ਮੰਡਲ ਮੈਂ ਆਏ ਉਹਦੀ ਗਰੰਟੀ ਤਾਂ ਹੈ ਪਰ ਇਹ ਸਵਾਸਾਂ ਦੀ ਗਰੰਟੀ ਨਹੀਂ ਕੋਈ ਲੈ ਸਕਦਾ ਇੱਥੇ ਤਾਂ ਭਰੋਸਾ ਹੀ ਨਹੀਂ ਪਤਾ ਹੀ ਨਹੀਂ ਹਮ ਆਦਮੀ ਹਾਂ ਇੱਕਦਮ ਹੀ ਫਿਰ ਇਹ ਸਵਾਸ ਅਸੀਂ ਮੈਂ ਮੇਰੀ 'ਚ ਬਿਰਥਾ ਕਿਉਂ ਗਵਾ ਰਹੇ ਹਾਂ ਅਸੀਂ ਹਰ ਦਮ ਉਹਦਾ ਸ਼ੁਕਰਾਨਾ ਕਰਦੇ ਹਾਂ ਕਹੀਏ ਤੂੰ ਹੀ ਤੂੰ ਤੂੰ ਹੀ ਤੂੰ ਤੂੰ ਹੀ ਤੂੰ ਗੁਰੂ ਅਮਰਦਾਸ ਮਹਾਰਾਜ ਜੀ ਚਿੰਤਾ ਪ੍ਰਗਟਾਉਂਦਿਆਂ ਇਹ ਆਖ ਰਹੇ ਨੇ ਕਿ ਇਹਨਾਂ ਹਉਮੈ ਵਿੱਚ ਭਰਿਆਂ ਲੋਕਾਂ ਨੂੰ ਮੈਂ ਦੇਖਦਾ ਇਹ ਅੰਦਰੋਂ ਮਰ ਚੁੱਕੇ ਨੇ ਮਰਦੇ ਇੱਕ ਦਿਨ ਮਰ ਜਾਣਗੇ ਪਰ ਇਹ ਪਰਮੇਸ਼ਵਰ ਨੂੰ ਚੇਤਾ ਨਹੀਂ ਕਰ ਰਹੇ ਇਹ ਅੱਗੇ ਜਾ ਕੇ ਕੀ ਕਰਨਗੇ ਇਹਨਾਂ ਦੇ ਜੀਵ ਆਤਮਾ ਦਾ ਅੱਗੇ ਜਾ ਕੇ ਕੀ ਬਣੇਗਾ ਸਤਿਗੁਰੂ ਮਹਾਰਾਜ ਜੀ ਇਹ ਚਿੰਤਾ ਪ੍ਰਗਟਾਉਂਦੇ ਆ ਸਮਝ

ਸਤਿਗੁਰੂ ਮਹਾਰਾਜ ਜੀ, ਸਾਰੀ ਦੁਨੀਆ ਦਾ ਜ਼ਿਕਰ ਤੁਸੀਂ ਕੀਤਾ, ਫਿਰ ਧਿਆਨ ਦੇ ਕੇ ਸਮਝਿਓ। ਮਹਾਰਾਜ ਨੇ ਕਿਹਾ ਜਗਤ ਮੂਆਂ, ਜਗਤ ਵਿੱਚ ਇਹਦਾ ਮਤਲਬ ਸਾਰੇ ਹੀ ਆ ਗਏ, ਜਗਤ ਵਿੱਚ ਸਾਰੇ ਹੀ ਆ ਗਏ। ਮਹਾਰਾਜ ਤੁਸੀਂ ਸਾਰਿਆਂ ਦੀ ਗੱਲ ਕੀਤੀ ਹੈ? ਮਹਾਰਾਜ ਕਹਿੰਦੇ ਨਹੀਂ, ਜਿਹੜੇ ਗਿਆਨਵਾਨ ਪੁਰਖ ਹੁੰਦੇ ਨੇ ਉਹ ਤੇ ਚੇਤਨ ਨੇ, ਉਹ ਤੇ ਸੁਚੇਤ ਨੇ, ਉਹ ਤਾਂ ਹਰ ਵੇਲੇ ਸੁਚੇਤ ਰਹਿੰਦੇ ਆ ਕਿ ਸਾਡਾ ਇੱਕ ਵੀ ਦਮ ਬਿਰਥਾ ਨਾ ਜਾਏ। ਅਸੀਂ ਦਿਨ ਰਾਤ ਲਾਹਾ ਜਿਹੜਾ ਉਹ ਖੱਟਣ ਆਏ ਹਾਂ ਅਤੇ ਖੱਟ ਲਈਏ, ਕੀ ਪਤਾ ਅਗਲੀ ਰਾਤ ਮਿਲਣੀ ਹੈ ਕਿ ਨਹੀਂ, ਅਗਲਾ ਦਿਨ ਮਿਲਣਾ ਕਿ ਨਹੀਂ ਮਿਲਣਾ। ਹੋ ਸਕਦਾ ਇਹ ਦਿਨ ਆਖਰੀ ਹੋਵੇ, ਹੋ ਸਕਦਾ ਇਹ ਰਾਤ ਆਖਰੀ ਹੋਵੇ। ਇੱਕ ਦਿਨ ਆਖਿਆ ਸੀ ਨਾ ਵੀ ਸਵੇਰੇ ਲੋਕ ਮਿਲਦੇ ਨੇ ਹੱਸ ਕੇ ਅਤੇ ਪਤਾ ਲੱਗਦਾ ਦੁਪਹਿਰ ਤੱਕ ਉਹਨਾਂ ਦਾ ਸੰਸਕਾਰ ਵੀ ਹੋ ਜਾਂਦਾ ਹੈ। ਚੰਗੇ ਭਲੇ ਇਨਸਾਨਾਂ ਦਾ, ਚੰਗੇ ਭਲੇ ਕਹਿੰਦੇ ਕਹਾਉਂਦੇ, ਅਤੇ ਸਾਨੂੰ ਉਮੀਦ ਹੈ ਕਿ ਕੱਲ੍ਹ ਮੇਰੀ ਜ਼ਿੰਦਗੀ ਦੇ ਵਿੱਚ ਆਉਣਾ। ਇੱਥੇ ਇਹ ਸੱਚ ਹੈ ਕਿ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ, ਹੁਣ ਨਹੀਂ ਤਾਂ ਭਲਕੇ, ਅੱਜ ਨਹੀਂ ਤਾਂ ਕੱਲ੍ਹ। ਮਹਾਰਾਜ ਕਹਿੰਦੇ ਦੋ ਤਰ੍ਹਾਂ ਦੇ ਜੀਵ ਇਸ ਜਗਤ ਵਿੱਚ ਨੇ, ਇੱਕ ਜਿਨ੍ਹਾਂ ਨੂੰ ਗਿਆਨ ਹੋ ਗਿਆ, ਗਿਆਨੀ, ਜਿਨ੍ਹਾਂ ਨੂੰ ਗਿਆਨ ਹੋ ਗਿਆ ਆਪਣੇ ਆਪੇ ਦਾ, ਉਹ ਕਹਿੰਦੇ ਜਿਨ੍ਹਾਂ ਨੂੰ ਗਿਆਨ ਹੋ ਗਿਆ ਉਹ ਕਹਿੰਦੇ ਕਬੀਰ ਮੇਰਾ ਮੁਜਮ ਹੈ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੇ ਮੇਰਾ। ਅਤੇ ਜਿਹੜੇ ਅਗਿਆਨੀ ਸੀ ਉਹ ਕਹਿਣ ਲੱਗੇ ਤੇਰਾ ਕੀ ਹੈ, ਸਾਰਾ ਕੁਛ ਤੇ ਮੇਰਾ ਹੀ ਹੈ, ਮੇਰਾ ਹੀ ਹੈ ਸਭ ਕੁਛ, ਤੇਰਾ ਕੀ ਹੈ, ਥੋੜ੍ਹਾ ਸੌਖਾ ਕਰਦੇ ਹਾਂ। ਜਿਹੜੇ ਗਿਆਨਵਾਨ ਹੁੰਦੇ ਨੇ ਬੱਚੇ, ਉਹ ਕਹਿੰਦੇ ਸਭ ਕੁਝ ਮਾਂ ਬਾਪ ਦਾ ਦਿੱਤਾ ਹੋਇਆ ਹੈ, ਸੌਖਾ ਹੋ ਜਾਵੇ ਸਮਝਣਾ, ਸਭ ਕੁਛ ਮਾਂ ਬਾਪ ਦਾ ਦਿੱਤਾ ਹੋਇਆ ਹੈ, ਉਹਨਾਂ ਨੇ ਪੜ੍ਹਾਇਆ, ਉਹਨਾਂ ਨੇ ਪਾਲਿਆ, ਉਹਨਾਂ ਨੇ ਜਨਮ ਦਿੱਤਾ, ਉਹਨਾਂ ਨੇ ਇਸ ਕਾਬਿਲ ਬਣਾਇਆ। ਅਤੇ ਜਿਹੜੇ ਬੱਚਿਆਂ ਨੂੰ ਸਮਝ ਨਹੀਂ ਹੁੰਦੀ, ਉਹ ਕਹਿੰਦੇ ਮਾਂ ਬਾਪ ਨੇ ਦਿੱਤਾ ਕੀ ਹੈ ਸਾਨੂੰ, ਕੀ ਕੀਤਾ ਮਾਂ ਬਾਪ ਨੇ, ਕੀ ਦਿੱਤਾ ਸਾਨੂੰ, ਅਸੀਂ ਉਹਨਾਂ ਨੂੰ ਪਾਲ ਰਹੇ ਹਾਂ, ਅਸੀਂ ਉਹਨਾਂ ਨੂੰ ਸੰਭਾਲ ਰਹੇ, ਇਹ ਅਗਿਆਨਤਾ ਹੈ, ਇਹ ਅਗਿਆਨੀ ਹੈ। ਮੈਂ ਕਹਿ ਰਿਹਾ ਵੀ ਇਹ ਮੇਰਾ ਮੇਰਾ, ਜਿਸ ਘਰ 'ਚ ਤੂੰ ਜੰਮਿਆ ਕਿ ਜੰਮਦਿਆਂ ਹੀ ਉਹ ਘਰ ਨਾਲ ਲੈ ਕੇ ਆਇਆ ਸੀ, ਜਿਸ ਘਰ ਦੇ ਵਿੱਚ ਤੂੰ ਪਲਦਾ ਰਿੜਦਾ ਰਿਹਾ ਉਹ ਘਰ ਵਿੱਚ ਜੋ ਕੁਛ ਹੈ ਤੂੰ ਜੰਮਦਿਆਂ ਨਾਲ ਬੰਨ ਕੇ ਲਿਆਇਆ ਸੀ। ਇੱਕ ਦਿਨ ਤੂੰ ਕਹਿੰਦਾ ਮੇਰਾ ਮੇਰਾ ਮੇਰਾ, ਮੇਰਾ ਕੀ ਹੈ, ਕੁਛ ਵੀ ਨਹੀਂ ਹੈ। ਇਸੇ ਤਰ੍ਹਾਂ ਪਰਮੇਸ਼ਵਰ ਅਗਿਆਨੀ ਕਹਿੰਦਾ ਅੰਧਕਾਰ ਵਿੱਚ, ਹਨੇਰੇ ਵਿੱਚ, ਭਰਮ ਵਿੱਚ ਕਿ ਮੇਰਾ ਹੀ ਮੇਰਾ, ਮੇਰਾ ਹੀ ਮੇਰਾ। ਪਰ ਜਿਹੜਾ ਗਿਆਨੀ ਗਿਆਨਵਾਨ ਹੁੰਦਾ ਉਹ ਕਹਿੰਦਾ ਮੇਰਾ ਕੁਛ ਵੀ ਨਹੀਂ, ਸਭ ਕੁਛ ਤੇਰਾ ਹੈ, ਇਹ ਜ਼ਿੰਦਗੀ ਤੇਰੀ ਦਿੱਤੀ ਹੋਈ ਹੈ, ਜ਼ਿੰਦਗੀ ਵਿੱਚ ਸਵਾਸ ਤੇਰੇ ਦਿੱਤੇ ਹੈ। ਗਿਆਨੀ ਹੋਏ ਸੋ ਚੇਤਨ ਹੋਏ, ਚੇਤਨ ਸੁਚੇਤ ਸਾਵਧਾਨ, ਔਰ ਜਿਹੜਾ ਚੇਤਨ ਹੋਏਗਾ ਚੇਤਾ ਵੀ ਉਹੀ ਕਰੇਗਾ, ਚਿੰਤਨ ਵੀ ਉਹੀ ਕਰੇਗਾ, ਜਿਹੜਾ ਚੇਤਨ ਨਹੀਂ ਹੋਏਗਾ ਉਹ ਤੇ ਚਿੰਤਾ ਹੀ ਕਰੇਗਾ। ਬਸ ਇਹ ਵੀ ਧਿਆਨ ਰੱਖਿਓ, ਜਿਹੜਾ ਚੇਤਨ ਹੋਏਗਾ ਉਹ ਚਿੰਤਾ ਨਹੀਂ ਕਰੇਗਾ, ਉਹ ਚੇਤਾ ਕਰੇਗਾ, ਚਿੰਤਨ ਕਰੇਗਾ, ਉਹਦਾ ਸਿਮਰਨ ਕਰੇਗਾ, ਉਹਦੀ ਬੰਦਗੀ ਕਰੇਗਾ। ਅਤੇ ਜਿਹੜਾ ਚੇਤਨ ਨਹੀਂ ਹੋਏਗਾ ਉਹ ਫਿਰ ਚਿੰਤਾ ਹੀ ਕਰਦਾ ਰਹੇਗਾ, ਆਹ ਨਾ ਚਲਾ ਜਾਏ, ਉਹ ਨਾ ਚਲਾ ਜਾਏ, ਇਹ ਨਾ ਹੋ ਜਾਏ, ਉਹ ਨਾ ਹੋ ਜਾਏ, ਉਹ ਚਿੰਤਾ 'ਚ ਹੀ ਜ਼ਿੰਦਗੀ ਲੰਘਾ ਦਿੰਦਾ ਹੈ। ਅਤੇ ਮਹਾਰਾਜ ਕਹਿੰਦੇ ਚਿੰਤਾ ਜੇ ਕਰਕੇ ਬੈਠੇਗਾ ਵੀ ਤਾਂ ਵੀ ਹੋਣਾ ਉਹੀ ਹੈ ਜੋ ਉਹਨੂੰ ਮਨਜ਼ੂਰ ਹੈ। ਜੇ ਤੂੰ ਚੇਤਨ ਨਹੀਂ ਹੋਇਆ, ਸੁਚੇਤ ਨਹੀਂ ਹੋਇਆ, ਤੇਰੇ ਅੰਦਰ ਜਾਗਰਤਾ ਨਹੀਂ ਆਈ, ਤਾਂ ਫਿਰ ਧਿਆਨ ਰੱਖੀ ਜੇ ਚਿੰਤਾ ਵੀ ਤੂੰ ਕਰ ਰਿਹਾ ਫਿਰ ਚਿੰਤਾ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੋਣਾ, ਕਿਉਂਕਿ ਚਿੰਤਾ ਤਾਂ ਕੀ ਕੀਜੀ ਹੈ ਜੋ ਅੰਨ ਹੋਣੀ ਹੋਏ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ। ਅਸੀਂ ਚੇਤਨ ਹੋਣਾ, ਚਿੰਤਾ ਵਿੱਚ ਨਹੀਂ ਜੀਣਾ। ਜੇ ਚੇਤਨ ਹੋਵਾਂਗੇ, ਜਾਗਰਤ ਹੋਵਾਂਗੇ, ਸੁਚੇਤ ਹੋਵਾਂਗੇ, ਹਰ ਵੇਲੇ ਉਹਦਾ ਚਿੰਤਨ ਹੋਏਗਾ, ਹਰ ਵੇਲੇ ਉਹਦਾ ਸਿਮਰਨ ਹੋਏਗਾ। ਮਹਾਰਾਜ ਕਹਿੰਦੇ ਉਹ ਗਿਆਨਵਾਨ ਹੁੰਦੇ ਨੇ, ਜਿਨ੍ਹਾਂ ਨੂੰ ਗਿਆਨ ਹੋ ਗਿਆ, ਸੋਝੀ ਆ ਗਈ, ਆਪਣੇ ਆਪੇ ਦੀ ਸਮਝ ਆ ਗਈ ਹੈ,
ਗਿਆਨੀ ਹੋਏ ਸੋ ਚੇਤਨ ਹੋਏ, ਅਗਿਆਨੀ ਅੰਧ ਕਮਾਏ। ਜਿਹੜੇ ਅਗਿਆਨਤਾ ਦੇ ਵੱਸ ਨੇ ਉਹ ਅੰਧੇ ਕਰਮ ਕਰ ਰਹੇ ਨੇ। ਮੈਂ ਸਵੇਰੇ ਉੱਠਦਿਆਂ ਮੈਂ, ਰਾਤ ਨੂੰ ਸੌਂਦਿਆਂ ਮੈਂ, ਸਾਰਾ ਦਿਨ ਸਾਰੀ ਰਾਤ ਬਸ ਮੈਂ 'ਚ ਹੀ ਲੰਘ ਰਹੀ ਹੈ ਉਹਨਾਂ ਦੀ। ਉਹਨਾਂ ਵਾਸਤੇ ਮਹਾਰੇ ਕਹਿੰਦੇ ਮੈਂ ਗਿਆਨਵਾਨ ਪੁਰਖਾਂ ਵਾਸਤੇ ਨਹੀਂ, ਇਹ ਗੁਰਮੁਖਾਂ ਵਾਸਤੇ ਨਹੀਂ, ਮੈਂ ਮਨਮੁੱਖਾਂ ਵਾਸਤੇ ਇਹ ਗੱਲ ਆਖੀ ਹੈ। ਇਹ ਹਉਮੈ ਵਿੱਚ ਜਗਤ ਮੂਆ ਮਰਦੋ ਮਰਦਾ ਜਾਏ। ਜਿਹੜੇ ਅਗਿਆਨੀ ਅੰਧ ਕਮਾਏ ਵਾਲੇ ਲੋਕ ਨੇ, ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ

ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇੱਕ ਗੱਲ ਹੋਰ ਕਲੀਅਰ ਕਰਦਿਆਂ, ਜੋ ਕਮਾਓਗੇ ਮਿਲੇਗਾ ਉਹੀ, ਜੋ ਬੀਜੋਗੇ ਉਹੀ ਵੱਢਣਾ ਪੈਣਾ, ਜੋ ਬੀਜਿਆ ਉਹੀ ਖਾਣਾ ਪੈਣਾ। ਕਰਮ ਆਪਣੇ ਆਪਣੇ ਆ, ਆਪਣੇ ਆਪਣੇ ਕਰਮ ਦਾ ਫਲ ਆਪ ਹੀ ਭੋਗਣਾ ਪੈਣਾ। ਇੱਥੇ ਮਾੜੇ ਕਰਮ ਕਰਕੇ ਤੇ ਮੈਂ ਕਹਾਂ ਉਹਦੇ ਘਰ ਮੈਨੂੰ ਬਖਸ਼ਿਸ਼ਾਂ ਮਿਲ ਜਾਣ, ਨਹੀਂ ਹੋ ਸਕਦਾ। ਸਾਰੀ ਜ਼ਿੰਦਗੀ ਮਨਮੁੱਖ, ਸਾਰੀ ਜ਼ਿੰਦਗੀ ਮੈਂ ਮੇਰੀ ਕਰਦੇ ਕਰਦੇ ਲੰਘ ਗਈ, ਅਤੇ ਮੈਂ ਕਹਾਂ ਉਹਦੇ ਘਰ ਮੇਰੀ ਢੋਈ ਬਣ ਜਾਏ, ਨਹੀਂ ਹੋਣੀ। ਇੱਥੇ ਸਾਨੂੰ ਜੀਵਨ ਬਣਾਉਣ ਲਈ ਇਹ ਜਨਮ ਦਿੱਤਾ ਹੈ। ਅੱਜ ਮਾਂ ਧੀ ਨੂੰ ਸਮਝਾਉਂਦੀ ਰਹਿੰਦੀ ਹੈ, ਧੀਏ ਇੱਥੇ ਕੁਝ ਕਮਾ ਲੈ, ਕੁਝ ਖੱਟ ਲੈ, ਕੁਝ ਸਿੱਖ ਲੈ, ਤੇਰੇ ਸਹੁਰੇ ਘਰ ਕੰਮ ਆਏਗਾ। ਕੁਝ ਜੀਵਨ ਬਣਾ ਲੈ ਆਪਣਾ, ਕੁਝ ਕਮਾ ਲੈ, ਉੱਠਣਾ ਬੈਠਣਾ ਸਿੱਖ ਲੈ, ਬੋਲਣਾ ਸਿੱਖ ਲੈ, ਰੋਟੀ ਪਾਣੀ ਜਿਹੜੀ ਹੈ ਇਹ ਸਿੱਖ ਲੈ। ਜੇ ਨਹੀਂ ਕੁਝ ਸਿੱਖੇਂਗੀ ਅੱਗੇ ਜਾ ਕੇ ਰੋਣਾ ਪੈਣਾ ਤੈਨੂੰ, ਫਿਰ ਤੂੰ ਮੈਨੂੰ ਕੋਸੇਂਗੀ ਵੀ ਮੈਨੂੰ ਮਾਂ ਨੇ ਸਮਝਾਇਆ ਕੁਛ ਨਹੀਂ। ਫਿਰ ਅੱਗੇ ਵਸੇਵਾ ਕਰਨਾ ਔਖਾ ਹੋ ਜਾਏਗਾ ਤੇਰਾ। ਉਹਨਾਂ ਨੇ ਵੀ ਇੱਕੋ ਗੱਲ ਕਹਿਣੀ ਹੈ, ਉਹਨਾਂ ਨੇ ਕਹਿਣਾ ਕਿ ਤੇਰੀ ਮਾਂ ਨੇ ਤੈਨੂੰ ਕੁਝ ਸਿਖਾ ਕੇ ਨਹੀਂ ਭੇਜਿਆ। ਹੁਣ ਮਾਂ ਤਾਂ ਰੋਜ਼ ਮਿੰਨਤਾਂ ਕਰਦੀ ਹੈ ਸਿੱਖ ਲੈ, ਰੋਜ਼ ਰੋਂਦੀ ਹੈ। ਇਸ ਵਾਸਤੇ ਇਹ ਮਨੁੱਖਾ ਜਨਮ ਸਾਨੂੰ ਮਿਲਿਆ, ਇੱਥੋਂ ਅਸੀਂ ਨਾਮ ਦੀ ਖੱਟੀ ਖੱਟ ਕੇ ਜਾਣੀ ਆ, ਨੇਕ ਕਰਮ ਕਰਕੇ ਜਾਣੇ ਆ, ਚੰਗੇ ਗੁਣ ਲੈ ਕੇ ਜਾਣੇ ਆ, ਅਵਗਣ ਛੱਡ ਕੇ ਜਾਣੇ ਆ। ਅਤੇ ਕਮਾ ਲਓ ਜੇ ਅਸੀਂ ਕਹੀਏ ਕੱਲ੍ਹ ਪਰਸੋਂ ਦੇਖਾਂਗੇ, ਕੱਲ੍ਹ ਕਿਹਨੇ ਦੇਖੀ ਹੈ, ਕੱਲ੍ਹ ਦਾ ਸਮਾਂ ਕਿਹਨੇ ਵੇਖਿਆ, ਕੱਲ੍ਹ ਵਕਤ ਕਿਹਨੇ ਦੇਖਿਆ। ਇਸ ਲਈ ਕਬੀਰ ਸਾਹਿਬ ਨੇ ਕਿਹਾ ਵੀ ਤੂੰ ਜੇ ਇਹ ਨਾਮ ਦਾ ਸੌਦਾ ਲੁੱਟਣਾ ਅੱਜ ਹੀ ਲੁੱਟ ਲੈ, ਮੁੜ ਕੇ ਤੇ ਪਛਤਾਵਾ ਹੀ ਪੱਲੇ ਹੋਣਾ, ਹੋਰ ਕੁਛ ਨਹੀਂ ਹੋਣਾ। ਕਬੀਰ ਲੁੱਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੇ ਪਛਤਾਓਗੇ ਪ੍ਰਾਣ ਜਾਹੇਂਗੇ ਛੂਟ। ਇਸ ਲਈ ਮਹਾਰਾਜ ਕਹਿੰਦੇ ਇੱਥੇ ਕਮਾਵੇ ਸੋ ਮਿਲੇ ਅੱਗੇ ਪਾਏ ਜਾਏ, ਸੋ ਮਿਲੇ ਅੱਗੇ ਪਾਏ ਜਾਏ। ਜੋ ਤੂੰ ਇੱਥੇ ਕਮਾਏਗਾ ਅੱਗੇ ਉਹੀ ਮਿਲਣਾ ਅਤੇ ਉਹੀ ਕੁਛ ਪਾਉਣਾ, ਜੋ ਤੂੰ ਬੀਜੇਗਾ ਉਹੀ ਕੁਛ ਮਿਲਣਾ। ਜਿਹਾ ਬੀਜੇ ਸੋ ਲੁਣੇ ਕਰਮਾਂ ਸੰਦੜਾ ਖੇਤ। ਹਜੇ ਸਮਝ ਨਹੀਂ ਆਏਗੀ, ਜਿੱਦਣ ਫਲ ਝੋਲੀ 'ਚ ਪੈ ਗਿਆ ਨਾ ਫਿਰ ਖਾਣਾ ਔਖਾ ਹੋਇਆ, ਫਿਰ ਮਿੰਨਤਾਂ ਕਰਾਂਗੇ, ਬੇਨਤੀਆਂ ਕਿ ਵਾਹਿਗੁਰੂ ਜੀ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ, ਜੋ ਮੈਂ ਕੀਤਾ ਉਹ ਮੈਂ ਪਾ ਲਿਆ, ਮੈਂ ਦੋਸ਼ ਕਿਹਨੂੰ ਦਿਆਂ, ਮੈਨੂੰ ਤਾਂ ਤੁਸੀਂ ਸਮਝਾਇਆ ਸੀ ਪਰ ਮੈਨੂੰ ਹੀ ਸਮਝ ਨਹੀਂ ਆਈ। ਇਸ ਵਾਸਤੇ ਮਹਾਰਾਜ ਕਹਿੰਦੇ ਹਜੇ ਸਮਾਂ ਹੈ, ਵਕਤ ਹੈ, ਕੁਛ ਨਹੀਂ ਵਿਗੜਿਆ, ਹਜੇ ਵੀ ਆਪਾਂ ਮਾੜੇ ਕਰਮ ਛੱਡ ਕੇ ਨੇਕ ਕਰਮ ਕਰ ਲਈਏ, ਅਵਗਣ ਛੱਡ ਕੇ ਗੁਣ ਲੈ ਲਈਏ, ਹਉਮੈ ਦਾ ਪ੍ਰਗਟਾਵਾ ਨਾ ਕਰੀਏ, ਨਿਮਰਤਾ ਵਾਲਾ ਜੀਵਨ ਜਿਉਣ ਦੀ ਜਾਚ ਸਿੱਖ ਲਈਏ। ਨਹੀਂ ਤੇ ਜੋ ਕਮਾਵਾਂਗੇ ਸੋ ਮਿਲੇ, ਉਹਦੇ ਘਰ ਵਿੱਚ ਨਿਆਂ ਹੈ, ਅੱਜ ਤੱਕ ਅਨਿਆਂ ਨਹੀਂ। ਹਾਂ, ਦੁਨੀਆਂ ਵਿੱਚ ਬਥੇਰਾ ਅਨਿਆਇ ਹੁੰਦਾ, ਬੀਜਦਾ ਕੋਈ ਹੈ ਤੇ ਭੋਗਦਾ ਕੋਈ ਹੈ। ਦੁਨੀਆਂ ਦੀਆਂ ਕੋਰਟ ਕਚਹਿਰੀਆਂ 'ਚ ਰੋਜ਼ ਕੀ ਹੁੰਦਾ ਤੁਸੀਂ ਵੀ ਸਭ ਜਾਣਦੇ ਹੀ ਹੋ, ਜਿਹੜੇ ਬੇਕਸੂਰ ਨੇ ਉਹਨਾਂ ਨੂੰ ਸਜਾਵਾਂ ਮਿਲੀਆਂ ਅਤੇ ਜਿਹੜੇ ਕਸੂਰਵਾਰ ਨੇ ਉਹ ਆਜ਼ਾਦ ਨੇ। ਇਹ ਦੁਨੀਆਂ ਦਾ ਫੈਸਲਾ ਹੈ, ਪਰ ਉਹਦੇ ਘਰ ਵਿੱਚ ਫੈਸਲਾ ਜੋ ਬੀਜੇਗਾ ਉਹਨੂੰ ਹੀ ਮਿਲਣਾ, ਜਿੱਦਾਂ ਦਾ ਬੀਜੇਗਾ ਉੱਦਾਂ ਦਾ ਹੀ ਫਲ ਮਿਲਣਾ। ਇਹ ਨਹੀਂ ਕਿ ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਇਹ ਨਿਆਂ। ਮਹਾਰਾਜ ਕਹਿੰਦੇ ਇੱਥੇ ਨਿਆਂ ਹੈ, ਅਨਿਆਏ ਨਹੀਂ ਹੈ, ਇੱਥੇ ਇਨਸਾਫ ਹੈ, ਬੇਇਨਸਾਫੀ ਨਹੀਂ ਹੈ। ਜੇ ਤੂੰ ਜ਼ਹਿਰ ਬੀਜ ਕੇ ਇੱਥੇ ਆ ਕੇ ਅੰਮ੍ਰਿਤ ਮੰਗ ਲਏ ਇੱਦਾਂ ਨਹੀਂ ਹੋਣਾ। ਕੰਡੇ ਬੀਜ ਕੇ ਫੁੱਲ ਮੰਗਦਾ, ਕੰਡੇ ਹੀ ਚੁਗਣੇ ਪੈਣੇ ਆ। ਕਰਮੀ ਆਪੋ ਆਪਣੀ ਹੈ, ਕਰਮ ਦੀ ਖੇਡ ਹੈ, ਕਰਮ ਫਲ ਅਸੀਂ ਭੋਗ ਰਹੇ ਹਾਂ, ਅੱਗਾਂ ਵੀ ਸਾਨੂੰ ਕਰਮ ਫਲ ਹੀ ਭੋਗਣਾ। ਜਿੱਦਾਂ ਦਾ ਕਰਮ ਕਰਾਂਗੇ ਉੱਦਾਂ ਦਾ ਫਲ ਹੈ। ਇਸ ਲਈ ਮਹਾਰਾਜ ਜੀ ਸਮਝਾ ਰਹੇ ਆ ਕਿ ਚਿੰਤਾ ਇਸ ਲਈ ਹੈ ਕਿ ਕਹਿ ਕਰੇਗਾ ਅੱਗੇ ਜਾਏ, ਇਹ ਕੀ ਕਰੇਗਾ ਅੱਗੇ ਜਾ ਕੇ, ਇੱਥੇ ਕਮਾਵੇ ਸੋ ਮਿਲੇ, ਅੱਗੇ ਪਾਏ ਜਾਏ, ਅੱਗੇ ਵੀ ਉਹਨੂੰ ਉਹ ਕੁਛ ਮਿਲਣਾ। ਗੁਰੂ ਅਮਰਦਾਸ ਮਹਾਰਾਜ ਜੀ

ਕਿਸੇ ਨੂੰ ਕੋਈ ਰੋਗ ਲੱਗ ਗਿਆ, ਨਸ਼ਾ ਲੱਗ ਗਿਆ, ਪਹਿਲੇ ਸਮਝ ਨਹੀਂ ਆਈ, ਪਰ ਜਦੋਂ ਸਮਝ ਆਈ ਫਿਰ ਉਹ ਭਾਲ ਕਰਦਾ ਹੈ ਕਿ ਮੇਰਾ ਇਹ ਨਸ਼ਾ ਕਿੱਥੋਂ ਛੁੱਟੇਗਾ, ਛੁਟਕਾਰਾ ਹੋਏਗਾ, ਮੇਰਾ ਇਹ ਰੋਗ ਕਿੱਥੋਂ ਠੀਕ ਹੋਏਗਾ, ਫਿਰ ਉਹ ਭਾਲ ਕਰਦਾ। ਹਉਮੈ ਹੰਕਾਰ ਵੀ ਇੱਕ ਨਸ਼ਾ ਹੈ, ਇੱਕ ਰੋਗ ਹੈ। ਹਉਮੈ ਦੀਰਘ ਰੋਗ ਹੈ ਜਿਹਨੇ ਅੰਦਰ ਇਨਸਾਨੀਅਤ ਮਾਰਤੀ। ਕਈ ਐਸੇ ਰੋਗ ਹੁੰਦੇ ਨੇ ਜੋ ਸਰੀਰ ਦੇ ਅੰਗ ਨਸ਼ਟ ਕਰ ਦਿੰਦੇ ਆ, ਖਤਮ ਕਰ ਦਿੰਦੇ ਆ। ਇਹ ਜਿਹੜਾ ਹਉਮੈ ਰੋਗ ਹੈ ਨਾ, ਇਹਨੇ ਮਨੁੱਖਤਾ ਖਤਮ ਕਰਤੀ, ਇਨਸਾਨੀਅਤ ਖਤਮ ਕਰਤੀ। ਕਈਆਂ ਦੇ ਸ਼ੂਗਰ ਦਾ ਰੋਗ ਦੇਖੋ, ਕਈਆਂ ਦੇ ਜਿਹੜਾ ਜਿੱਥੇ ਉਹ ਰੋਗ ਨੇ ਅਸਰ ਕੀਤਾ, ਕਈਆਂ ਦਾ ਹੱਥ ਗਿਆ, ਕਈਆਂ ਦਾ ਪੈਰ ਵੀ ਗਿਆ, ਉਹ ਰੋਗ ਨੇ ਖਤਮ ਕਰਤਾ। ਇਹ ਹਉਮੈ ਦੇ ਰੋਗ ਨੇ ਇਨਸਾਨੀਅਤ ਖਤਮ ਕਰਤੀ, ਮਨੁੱਖਤਾ। ਇਸ ਹਉਮੈ ਦੀ ਬਿਮਾਰੀ ਨੇ ਰੱਬ ਦਾ ਸ਼ਰੀਕ ਬਣਾ ਕੇ ਬਿਠਾਤਾ, ਮੈਂ ਹਾਂ ਮੈਂ ਹਾਂ। ਹੁਣ ਪੁੱਛਿਆ, ਮਹਾਰਾਜ ਜੀ ਨਸ਼ਾ ਕਿਵੇਂ ਉਤਰੇਗਾ, ਇਹ ਰੋਗ ਹਉਮੈ ਦਾ ਕਿਵੇਂ ਦੂਰ ਹੋਏਗਾ, ਹੈ ਕੋਈ ਐਸਾ? ਮਹਾਰਾਜ ਕਹਿੰਦੇ ਹਾਂ, ਇੱਕ ਹੀ ਹੈ, ਉਹਨੂੰ ਸਤਿਗੁਰ ਕਹਿੰਦੇ ਆ। ਸਤਿਗੁਰੂ ਨੂੰ ਮਿਲ ਕੇ ਹੀ ਤੇਰੇ ਅੰਦਰੋਂ ਹਉਮੈ ਦੀ ਬਿਮਾਰੀ ਦੂਰ ਹੋ ਸਕਦੀ ਹੈ, ਔਰ ਤੇਰੇ ਅੰਦਰੋਂ ਇਹ ਨਸ਼ਾ ਹੰਕਾਰ ਦਾ ਉਤਰ ਸਕਦਾ। ਧੁਰ ਖਸਮੈ ਕਾ ਹੁਕਮ ਪਿਆ, ਧੁਰ ਤੋਂ ਖਸਮ ਦਾ ਮਾਲਕ ਦਾ ਹੁਕਮ ਹੋਇਆ, ਬਿਨ ਸਤਿਗੁਰ ਚੇਤਿਆ ਨਾ ਜਾਏ। ਸਤਿਗੁਰੂ ਤੋਂ ਬਿਨਾਂ ਤੈਨੂੰ ਉਹ ਪਰਮੇਸ਼ਵਰ ਚੇਤੇ ਨਹੀਂ ਆਏਗਾ। ਹੋ ਸਤਿਗੁਰੂ ਨੇ ਤੇਰੇ ਸ਼ਬਦ ਦੀ ਚੋਟ ਦੇ ਕੇ ਤੈਨੂੰ ਤੇਰੇ ਅੰਦਰੋਂ ਹਉਮੈ ਨੂੰ ਖਤਮ ਕਰਨਾ ਹੈ। ਅਸੀਂ ਇੱਥੇ ਆਏ ਹਾਂ ਸਤਿਗੁਰੂ ਕੋਲੋਂ ਆਪਣਾ ਰੋਗ, ਹਉਮੈ ਦੇ ਰੋਗ ਤੋਂ ਛੁਟਕਾਰਾ ਪਾਉਣ ਵਾਸਤੇ, ਹਉਮੈ ਦੇ ਨਸ਼ੇ ਤੋਂ ਛੁਟਕਾਰਾ ਪਾਉਣ ਲਈ। ਕਿਉਂਕਿ ਸਤਿਗੁਰੂ ਹੀ ਹੈ ਜਿਹੜਾ, ਜਿਹਦੇ ਰਾਹੀਂ ਚੇਤਿਆ ਜਾ ਸਕਦਾ, ਚੇਤੰਨ ਹੋਇਆ ਜਾ ਸਕਦਾ। ਚੇਤੰਨ ਹੀ ਸਾਨੂੰ ਚੇਤੇ ਕਰਾਏਗਾ ਨਾ, ਜੇ ਚੇਤੰਨ ਹੀ ਨਹੀਂ ਆ ਤਾਂ ਚੇਤੇ ਕਿੱਥੋਂ ਹੋਏਗਾ? ਸਤਿਗੁਰੂ ਨੇ ਸਾਨੂੰ ਸੁਚੇਤ ਕਰਨਾ ਹੈ, ਜਗਾਉਣਾ ਹੈ। ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ। ਸਤਿਗੁਰੂ ਨੇ ਜਗਾ ਕੇ ਫਿਰ ਕਹਿਣਾ, ਚੇਤੇ ਕਰ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਆਉਦ ਵਿਹਾਤ ਹੈ, ਫੂਟੇ ਘੱਟ ਜਿਉ ਪਾਨੀ। ਜਿਸ ਸਤਿਗੁਰੂ ਜੀ ਨਾਲ ਅਸੀਂ ਜੁੜੇ ਹੋਏ ਹਾਂ, ਬਾਣੀ ਗੁਰੂ, ਗੁਰੂ ਹੈ ਬਾਣੀ। ਜਿਵੇਂ ਦੁਨੀਆਂ ਦੇ ਵਿੱਚ ਬੰਦਾ ਕਹਿੰਦਾ ਜੀ ਇਹ ਤਾਂ ਸਾਡੇ ਕੁੱਲ ਗੁਰੂ ਨੇ, ਇਹ ਸਾਡੇ ਵੱਡੇ ਵਡੇਰਿਆਂ ਦੇ ਗੁਰੂ ਨੇ, ਉਹ ਤਾਂ ਵੱਡੇ ਵਡੇਰਿਆਂ ਨੇ ਬਣਾਏ ਆ, ਕੁੱਲ ਨੇ ਬਣਾਏ ਆ। ਪਰ ਜਿਹਦੇ ਨਾਲ ਅਸੀਂ ਜੁੜੇ ਹਾਂ ਉਹ ਜਗਤ ਗੁਰੂ ਪਰਮੇਸ਼ਵਰ ਨੇ ਆਪ ਬਣਾਇਆ, ਅਸੀਂ ਨਹੀਂ ਬਣਾਇਆ। ਉਹ ਪਰਮੇਸ਼ਵਰ ਦੇ ਹੁਕਮ ਦੇ ਵਿੱਚ ਹੈ ਇਹ ਬਾਣੀ, ਉਹ ਧੁਰ ਤੋਂ ਆਈ ਹੋਈ ਹੈ ਅਤੇ ਬਾਣੀ ਨੂੰ ਹੀ ਗੁਰੂ ਦੀ ਪਦਵੀ ਦਿੱਤੀ ਹੈ। ਬਾਣੀ ਕਿੱਥੋਂ ਆਈ ਹੈ? ਧੁਰ ਕੀ ਬਾਣੀ ਆਈ, ਤੈਨੂੰ ਸਗਲੀ ਚਿੰਤ ਮਟਾਈ। ਅਤੇ ਬਾਣੀ ਨੂੰ ਕੀ ਦਿੱਤਾ? ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ। ਇਸੇ ਬਾਣੀ ਨੂੰ ਗੁਰੂ ਦੀ ਪਦਵੀ ਦਿੱਤੀ ਹੈ। ਔਰ ਜਦੋਂ ਪਦਵੀ ਦਿੱਤੀ ਹੈ ਤਾਂ ਇਹ ਨਹੀਂ ਕਿਹਾ ਵੀ ਮੈਂ ਦੇਣ ਵਾਲਾ, ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਮੈਂ ਦੇਣ ਵਾਲਾ? ਮਹਾਰਾਜ ਕਹਿੰਦੇ ਨਹੀਂ, ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਉਹਦੇ ਹੁਕਮ 'ਚ ਹੈ, ਇਹ ਸਤਿਗੁਰੂ ਜੇ ਮਿਲੇ ਆ ਤਾਂ ਉਹਦੇ ਹੁਕਮ 'ਚ ਮਿਲੇ ਆ। ਇਹ ਸਾਡੇ ਵਿਕਾਰ ਰੋਗ ਅਵਗਣ ਕੱਟਣ ਵਾਸਤੇ ਸਾਨੂੰ ਬਾਣੀ ਗੁਰੂ, ਗੁਰੂ ਹੈ ਬਾਣੀ ਦਿੱਤੀ ਹੈ। ਇਸ ਵਾਸਤੇ ਹੁਕਮ ਧੁਰ ਤੋਂ ਹੋਇਆ ਹੈ। ਧੁਰ ਖਸਮੇ ਕਾ ਹੁਕਮ ਪਿਆ, ਵਿਣ ਸਤਿਗੁਰ ਚੇਤਿਆ ਨਾ ਜਾਏ। ਸਤਿਗੁਰੂ ਤੋਂ ਬਿਨਾਂ ਨਾ ਚਿੰਤਨ ਹੋਏਗਾ, ਨਾ ਚੇਤਾ ਹੋਏਗਾ, ਅਤੇ ਨਾ ਚੇਤੰਨ ਹੋਇਆ ਜਾ ਸਕਦਾ। ਸਤਿਗੁਰੂ ਹੀ ਹੈ ਜੋ ਸਾਨੂੰ ਹਉਮੈ ਦੀ ਨੀਂਦ ਵਿੱਚੋਂ, ਹੰਕਾਰ ਦੇ ਨਸ਼ੇ ਵਿੱਚੋਂ ਸਾਨੂੰ ਚੇਤੰਨ ਕਰਦੇ ਨੇ, ਜਗਾਉਂਦੇ ਆ, ਸੁਚੇਤ ਕਰਦੇ ਨੇ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਮਝਾਉਂਦੇ

ਸਤਿਗੁਰ ਮਿਲੇ ਹੈ, ਜਦੋਂ ਸਤਿਗੁਰੂ ਜੀ ਨੇ ਮਿਲਣਾ ਹੈ, ਮਿਲ ਕੇ ਸਤਿਗੁਰੂ ਦੇ ਮਿਲਣ ਦੁਆਰਾ ਅੰਤਰ ਰੱਬ ਰਹਿਆ ਸਦਾ ਰਹਿਆ ਲਿਵ ਲਾਏ। ਇਹ ਸਤਿਗੁਰੂ ਨੇ ਮੈਨੂੰ ਪਹਿਲਾਂ ਚੇਤੰਨ ਕੀਤਾ, ਸੁਚੇਤ ਕੀਤਾ, ਮੈਨੂੰ ਅਗਿਆਨੀ ਨੂੰ ਗਿਆਨਵਾਨ ਬਣਾਇਆ, ਫਿਰ ਦੱਸਿਆ ਕਿ ਉਹ ਤਾਂ ਹਰ ਵੇਲੇ ਤੇਰੇ ਅੰਦਰ ਹੈ, ਹਰ ਵੇਲੇ ਹਰ ਸਮੇਂ ਤੇਰੇ ਨਿਰੰਤਰ ਅੰਦਰ ਵਸ ਰਿਹਾ। ਇਹ ਸਤਿਗੁਰੂ ਨੇ ਦੱਸਿਆ ਨਾ ਕਿ ਸਭ ਕੁਛ ਘਰ ਮੈਂ ਬਾਹਰ, ਨਾਹੀਂ ਬਾਹਰ ਟੋਲੇ ਸੋ ਭਰਮ ਭੁਲਾਈ। ਇਹ ਸਤਿਗੁਰੂ ਜੀ ਨੇ ਦੱਸਿਆ ਵੀ ਉਹ ਤੇ ਤੇਰੇ ਅੰਦਰ ਹੈ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਕਦੋਂ ਪਤਾ ਲੱਗਾ? ਸਤਿਗੁਰ ਮਿਲੇ ਹੈ, ਲੱਲੇ ਨੂੰ ਸਿਹਾਰੀ ਹੈ, ਮਿਲੇ ਹੈ, ਮਿਲ ਕੇ ਸਤਿਗੁਰੂ ਨੂੰ ਮਿਲਣ ਨਾਲ ਪਤਾ ਲੱਗਾ, ਫਿਰ ਉਹਦੇ ਨਾਲ ਲਿਵ ਲੱਗੀ। ਪਹਿਲੇ ਤਾਂ ਭੁਲੇਖਾ ਬਾਹਰ ਦਾ ਹੀ ਪੈਂਦਾ ਸੀ, ਲਿਵ ਨਹੀਂ ਸੀ ਲੱਗਦੀ, ਭੁਲੇਖਾ ਬਾਹਰ ਦਾ ਪੈਂਦਾ ਰਿਹਾ, ਬਾਹਰ ਦੇ ਫੋਕਟ ਕਰਮ ਕਰਦੇ ਰਹੇ। ਪਰ ਜਦੋਂ ਸਤਿਗੁਰੂ ਨੇ ਗਿਆਨ ਦਿੱਤਾ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼ ਤੇ ਅੰਦਰ ਹੀ ਦਿਖਾਤਾ, ਉਹ ਤੇ ਅੰਦਰ ਹੈ, ਉਹ ਤੇ ਹਰ ਵੇਲੇ ਨਿਰੰਤਰ ਤੇਰੇ ਅੰਦਰ ਹੈ, ਤੂੰ ਤੇ ਕਦੇ ਇਕੱਲਾ ਹੋਇਆ ਹੀ ਨਹੀਂ। ਤੇ ਮੈਂ ਇਕੱਲਾ ਆਪਣੇ ਆਪ ਨੂੰ ਸਮਝ ਕੇ ਡੋਲਦਾ ਰਿਹਾ, ਚਿੰਤਾ ਕਰਦਾ ਰਿਹਾ, ਫਿਕਰ ਕਰਦਾ ਰਿਹਾ ਵੀ ਮੇਰੇ ਨਾਲ ਕੋਈ ਨਹੀਂ ਖਲੋਤਾ, ਕੋਈ ਨਹੀਂ ਮੇਰੇ ਨਾਲ ਹੈ, ਮੇਰਾ ਕੀ ਹੋਏਗਾ, ਕੀ ਬਣੇਗਾ। ਮੈਂ ਇਕੱਲਾ ਸੋਚ ਸੋਚ ਕੇ ਚਿੰਤਾਵਾਂ ਕਰਦਾ ਰਿਹਾ, ਪਰ ਹੁਣ ਸਤਿਗੁਰੂ ਨੂੰ ਮਿਲਿਆ ਤੇ ਪਤਾ ਲੱਗਾ ਤੂੰ ਤੇ ਕਦੇ ਇਕੱਲਾ ਹੋਇਆ ਹੀ ਨਹੀਂ, ਉਹ ਤੇ ਹਰ ਵੇਲੇ ਤੇਰੇ ਨਾਲ ਸੀ। ਤੂੰ ਕਿਉਂ ਡੋਲਿਆ, ਕਿਉਂ ਡਾਵਾਂ ਡੋਲ ਹੋਇਆ, ਕਿਉਂ ਚਿੰਤਾ ਕੀਤੀ, ਚਿੰਤਨ ਕਿਉਂ ਨਹੀਂ ਕੀਤਾ? ਕਿਉਂਕਿ ਮੈਨੂੰ ਉਹਦਾ ਅੰਦਰ ਅਹਿਸਾਸ ਹੀ ਨਹੀਂ ਹੋਇਆ ਵੀ ਉਹ ਹੈ, ਮੈਨੂੰ ਕਦੇ ਮਹਿਸੂਸ ਹੀ ਨਹੀਂ ਹੋਇਆ। ਹਾਂ, ਹੁਣ ਸਤਿਗੁਰੂ ਨੂੰ ਮਿਲ ਕੇ ਮੈਨੂੰ ਉਹਦਾ ਅਹਿਸਾਸ ਹੁੰਦਾ ਹੈ, ਉਹ ਮਹਿਸੂਸ ਹੁੰਦਾ ਹੈ। ਹੁਣ ਮੈਂ ਡੋਲਦਾ ਨਹੀਂ, ਹੁਣ ਮੈਂ ਚਿੰਤਾ ਨਹੀਂ, ਹੁਣ ਫਿਕਰ ਨਹੀਂ ਕਰਦਾ। ਕਿਉਂ? ਕਿਉਂਕਿ ਜੇ ਤੂੰ ਮੇਰੇ ਵੱਲ ਹਰ ਵੇਲੇ ਹੈ, ਫਿਰ ਮੈਨੂੰ ਡੋਲਣ ਦੀ ਕੀ ਲੋੜ ਹੈ? ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ। ਸਤਿਗੁਰੂ ਨੂੰ ਮਿਲ ਕੇ ਇਹ ਸੋਝੀ ਆ ਗਈ, ਸਮਝ ਆ ਗਈ। ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਸਤਿਗੁਰੂ ਨੂੰ ਮਿਲ ਕੇ ਹੀ ਇਹ ਸਮਝ ਆਈ ਤੇ ਲਿਵ ਉਹਦੇ ਨਾਲ ਫਿਰ

ਅੰਦਰ ਪਤਾ ਲੱਗ ਗਿਆ ਅੰਤਰ ਰੱਬ ਰਹਿਆ, ਹੁਣ ਸਦਾ ਰਿਹਾ ਲਿਵ ਲਾਏ, ਅਤੇ ਫਿਰ ਕੀ ਹੋਏਗਾ? ਫਿਰ ਦਮ ਦਮ ਸਦਾ ਸੰਭਾਲਦਾ, ਫਿਰ ਹਰ ਦਮ ਸੰਭਲ ਗਿਆ, ਹਰ ਸਵਾਸ ਸੰਭਲ ਗਿਆ, ਹਰ ਸਾਹ ਦੇ ਵਿੱਚ ਕੀ ਨਿਕਲਦਾ? ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ। ਪਹਿਲਾਂ ਹਰ ਦਮ 'ਚ ਕੀ ਨਿਕਲਦਾ ਸੀ? ਮੈਂ ਹੀ ਮੈਂ, ਮੈਂ ਹੀ ਮੈਂ, ਮੈਂ ਹੀ ਮੈਂ। ਹੁਣ ਹਰ ਦਮ ਨਿਕਲਦਾ ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ। ਹੁਣ ਹਰ ਦਮ ਸੰਭਲ ਗਿਆ, ਪਹਿਲਾਂ ਦਮ ਬਿਰਥਾ ਜਾ ਰਿਹਾ ਸੀ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਵਾਲੀ ਅਵਸਥਾ ਸੀ। ਇਸ ਲਈ ਮਹਾਰਾਜ ਕਹਿੰਦੇ ਜਦੋਂ ਸਤਿਗੁਰੂ ਨੂੰ ਮਿਲ ਕੇ ਅੰਦਰ ਸੋਝੀ ਆ ਗਈ, ਹੁਣ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਹੁਣ ਹਰ ਸਾਹ ਵਿੱਚ ਉਹਦਾ ਜਿਹੜਾ ਚਿੰਤਨ ਹੋ ਰਿਹਾ, ਉਹਦਾ ਚੇਤਾ ਆ ਰਿਹਾ। ਹੁਣ ਸੁੱਤਾ ਪਿਆ ਸਰੀਰ ਤਾਂ ਵੀ ਉਹਦਾ ਸਿਮਰਨ ਚੱਲ ਰਿਹਾ, ਮਨ ਹੋ ਗਿਆ ਨਾ ਸੁਚੇਤ, ਮਨ ਗਿਆਨੀ ਹੋ ਗਿਆ। ਮਨ ਜਿਹੜਾ ਸੀ, ਮਨ ਵਿੱਚ ਚੇਤਨ ਵਾਲੀ ਅਵਸਥਾ ਆ ਗਈ। ਹੁਣ ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੇ ਚਿਤਾਰੇ, ਹੁਣ ਸਰੀਰ ਦਾ ਕੋਈ ਰੋਲ ਨਹੀਂ ਰਹਿ ਗਿਆ, ਹੁਣ ਮਨ ਨੂੰ ਸਮਝ ਆ ਗਈ। ਹੁਣ ਸਰੀਰ ਉੱਠਦਾ ਬਹਿੰਦਾ ਸੌਂਦਾ ਜਾਗਦਾ ਕੋਈ ਗੱਲ ਨਹੀਂ, ਹੁਣ ਅੰਦਰ ਮਨ 'ਚ ਹਰ ਵੇਲੇ ਉਹਦਾ ਸਿਮਰਨ ਚੱਲ ਰਿਹਾ ਹਰ ਵੇਲੇ। ਗੁਰੂ ਅਮਰਦਾਸ ਮਹਾਰਾਜ

ਦੇਖੋ ਕੈਸੇ ਕਮਾਲ ਦੀ ਗੱਲ, ਇੱਕ ਇੱਕ ਗੱਲ ਕਲੀਅਰ ਕਰ ਰਹੇ ਗੁਰੂ ਅਮਰਦਾਸ ਮਹਾਰਾਜ, ਕੋਈ ਸ਼ੰਕਾ ਰਹਿ ਹੀ ਨਾ ਜਾਏ, ਕੋਈ ਸਵਾਲ ਹੀ ਨਾ ਰਹਿ ਜਾਏ। ਸਾਹਿਬ ਜੀ ਨੇ ਪਹਿਲਾਂ ਇਸ ਦੁਨੀਆ ਵੱਲ ਦੇਖਦਿਆਂ ਕਿਹਾ ਵੀ ਜਗਤ ਤਾਂ ਹੋਮੇ 'ਚ ਮਰ ਰਿਹਾ। ਅਸੀਂ ਕਿਹਾ ਮਹਾਰਾਜ ਸਾਰੇ ਹੀ ਇੱਕ ਪਾਸੇ ਕਰਤੇ, ਸਾਰੀ ਦੁਨੀਆ ਇੱਕ ਪਾਸੇ ਹੀ ਕਰਤੀ। ਮਹਾਰਾਜ ਕਹਿੰਦੇ ਨਹੀਂ, ਮੈਂ ਕਿਹਾ ਗਿਆਨੀ ਹੋਏ ਸੋ ਚੇਤਨ ਹੋਏ, ਅਗਿਆਨੀ ਅੰਧ ਕਮਾਏ। ਫਿਰ ਮਹਾਰਾਜ ਜੀ ਜਿਹੜੇ ਅਗਿਆਨੀ ਨੇ ਇਹਨਾਂ ਨੂੰ ਕਿੱਦਾਂ ਸਮਝ ਆਏਗੀ? ਕਹਿੰਦੇ ਉਸ ਮਾਲਕ ਨੇ ਫਿਰ ਸਤਿਗੁਰੂ ਦਾ ਵੀ ਰੂਪ ਬਣਾਇਆ, ਉਹਨੇ ਸਤਿਗੁਰੂ ਦੇ ਰੂਪ ਵਿੱਚ, ਕਿਉਂਕਿ ਇਹ ਬਾਣੀ ਖਸਮ ਦੀ ਹੈ ਅਤੇ ਬਾਣੀ ਨਿਰੰਕਾਰ ਹੈ, ਵਾਹ ਵਾਹ ਬਾਣੀ ਨਿਰੰਕਾਰ ਹੈ। ਜਾਂ ਜੈਸੀ ਮੈਂ ਆਵੈ ਖਸਮ ਕੀ ਬਾਣੀ, ਇੱਕ ਪਾਸੇ ਕਹਿੰਦੇ ਖਸਮ ਕੀ ਬਾਣੀ, ਇੱਕ ਪਾਸੇ ਕਹਿੰਦੇ ਵਾਹ ਵਾਹ ਬਾਣੀ ਨਿਰੰਕਾਰ ਹੈ। ਫਿਰ ਜਿਹੜੇ ਸਤਿਗੁਰੂ ਨੂੰ ਮਿਲੇ ਆ ਕੇ ਸੱਚਾ ਗਿਆਨ ਦੇਣ ਵਾਲੇ ਨੂੰ, ਉਹ ਫਿਰ ਕੀ ਹੋਇਆ? ਚੇਤਨ ਹੋ ਗਿਆ, ਸੁਚੇਤ ਹੋ ਗਿਆ, ਜਾਗਰਤਾ ਆ ਗਈ, ਹੋਸ਼ ਵਿੱਚ ਆ ਗਿਆ, ਉਹਨੂੰ ਫਿਰ ਉਹਦਾ ਹੋਣ ਦਾ ਅਹਿਸਾਸ ਹੋਇਆ। ਫਿਰ ਜੈ ਜੈ ਪੇਖੋ ਤਹ ਹਜੂਰ ਦੂਰ ਕਤੋ ਨਾ ਜਾਈ, ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਅਤੇ ਮਹਾਰਾਜ ਜੀ ਕਹਿੰਦੇ ਆ ਫਿਰ ਉਹਦਾ ਹਰ ਦਮ ਸੰਭਲ ਗਿਆ, ਜਿਹਦਾ ਹਰ ਦਮ ਸੰਭਲ ਗਿਆ ਜਨਮ ਮਰਨ ਕਾ ਭਉ ਗਿਆ। ਜਦੋਂ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ ਤੱਕ ਅਸੀਂ ਪਹੁੰਚਾਂਗੇ, ਫਿਰ ਨਾਲ ਹੀ ਕੀ ਹੋਏਗਾ? ਜਨਮ ਅਤੇ ਮਰਨ ਦਾ ਭਉ ਚਲਾ ਜਾਏਗਾ, ਡਰ ਨਿਕਲ ਜਾਏਗਾ। ਹੁਣ ਕਬੀਰ ਜਿਸ ਮਰਨੇ ਤੇ ਜੱਗ ਡਰੈ ਮੇਰੇ ਮਨ, ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਹੁਣ ਕੋਈ ਡਰ ਹੀ ਨਹੀਂ ਰਿਹਾ, ਹੁਣ ਭਾਵੇਂ ਇਹ ਸਵਾਸ ਮੁੱਕਦੇ ਮੁੱਕ ਜਾਣ, ਮੌਤ ਦਾ ਸੱਦਾ ਆਉਂਦਾ ਆਈ ਜਾਏ, ਮੈਂ ਜਿਹੜਾ ਲਾਹਾ ਖੱਟਣਾ ਸੀ ਉਹ ਖੱਟ ਲਿਆ, ਮੈਂ ਜਿਹੜੀ ਖੱਟੀ ਖੱਟਣੀ ਸੀ ਖੱਟ ਲਈ, ਜੋ ਮੈਂ ਲਿਜਾਣ ਵਾਸਤੇ ਨਾਲ ਸੌਦਾ ਲੈਣਾ ਸੀ ਲੈ ਲਿਆ, ਹੁਣ ਕੋਈ ਫਿਕਰ ਹੀ ਨਹੀਂ ਹੈ, ਹੁਣ ਕਾਹਦੀ ਚਿੰਤਾ ਹੈ। ਹੁਣ ਮੈਨੂੰ ਸਮਝ ਆ ਗਈ ਕਿ ਨਾਲ ਲਿਜਾਣ ਵਾਲਾ ਸੌਦਾ ਕਿਹੜਾ ਸੀ, ਇੱਥੇ ਛੱਡ ਕੇ ਜਾਣ ਵਾਲਾ ਸੌਦਾ ਕਿਹੜਾ ਸੀ, ਇਹਦਾ ਮੈਨੂੰ ਗਿਆਨ ਹੋ ਗਿਆ, ਸੋਝੀ ਆ ਗਈ, ਹੁਣ ਕੋਈ ਫਿਕਰ ਹੀ ਨਹੀਂ ਹੈ, ਚਿੰਤਾ ਹੀ ਨਹੀਂ ਹੈ। ਤਾਂ ਗੁਰੂ ਮਹਾਰਾਜ ਕਹਿੰਦੇ ਫਿਰ ਉਹਨਾਂ ਨੂੰ ਜੀਵਨ ਪਦਵੀ ਮਿਲ ਗਈ, ਇਹ ਜਿਉਂਦਿਆਂ 'ਚ ਹੀ ਮਿਲਣੀ ਹੈ, ਮਰਨ ਤੋਂ ਬਾਅਦ ਨਹੀਂ ਜੇ, ਕਿਉਂਕਿ ਮਰਨ ਦੀ ਗੱਲ ਆਰੰਭ ਵਿੱਚ ਕੀਤੀ ਹੈ ਵੀ ਇੱਕ ਮਰਨਾ ਕਿਹੜਾ ਹੈ ਅਤੇ ਇੱਕ ਮਰਨਾ ਕਿਹੜਾ ਹੈ। ਹੁਣ ਜੀਵਨ ਪਦਵੀ ਮਿਲ ਗਈ, ਜੀਵਨ ਜੁਗਤ ਆ ਗਈ ਅਤੇ ਜੀਵਨ ਮੁਕਤ ਵਾਲੀ ਪਦਵੀ ਜਿਹੜੀ ਸੀ, ਉੱਤਮ ਪਦਵੀ, ਤ੍ਰੈ ਗੁਣਾਂ ਤੋਂ ਉੱਪਰ ਉੱਠ ਜਾਣ ਵਾਲੀ ਉਹ ਪਦਵੀ ਪ੍ਰਾਪਤ

0: ਇਹ ਜਿਹੜੀ ਜੀਵਨ ਪਦਵੀ ਹੈ ਨਾ, ਇਹ ਬਹੁਤ ਉੱਚੀ ਪਦਵੀ ਹੈ। ਦੁਨੀਆਂ ਦੇ ਵਿੱਚ ਆਪਾਂ ਵੇਖਾਂਗੇ, ਅਸੀਂ ਕਹਾਂਗੇ ਉਹਦਾ ਅਹੁਦਾ ਬੜਾ ਵੱਡਾ ਹੈ, ਉਹਦਾ ਅਹੁਦਾ ਬਹੁਤ ਵੱਡਾ ਹੈ, ਫਲਾਣੇ ਦਾ ਅਹੁਦਾ ਬਹੁਤ ਵੱਡਾ ਹੈ, ਉਹਦਾ ਮਰਤਬਾ ਬੜਾ ਵੱਡਾ ਹੈ। ਪਰ ਜਿਹਦੇ ਨਾਲ ਅਸੀਂ ਜੁੜੇ ਹਾਂ ਉਸ ਤੋਂ ਵੱਡਾ ਮਰਤਬਾ ਕਿਸੇ ਦਾ ਵੀ ਨਹੀਂ ਹੈ। ਕੋਈ ਹੈ ਰਾਜਾ ਮਹਾਰਾਜਾ ਦੁਨੀਆਂ 'ਚ ਸ਼ਾਹੂਕਾਰ ਅਰਬਾਂ ਖਰਬਾਂ ਵਾਲਾ ਜਿਹੜਾ ਕਹੇ ਵੀ ਮੇਰਾ ਰੱਬ ਤੋਂ ਵੀ ਮਰਤਬਾ ਵੱਡਾ ਹੈ, ਫਿਰ ਤਾਂ ਅਸੀਂ ਉਹਦੇ ਮਗਰ ਲੱਗ ਜਾਈਏ। ਪਰ ਵੱਡੀ ਹੂੰ ਵੱਡਾ ਅਪਾਰ ਤੇਰਾ
1: ਮਰਤਬਾ
0: ਰੁਤਬਾ। ਵਾਹਿਗੁਰੂ ਜੀ ਤੋਂ ਵੱਡਾ ਰੁਤਬਾ ਕਿੱਦਾਂ ਹੋ ਸਕਦਾ ਹੈ? ਤੇ ਮਹਾਰਾਜ ਕਹਿੰਦੇ ਤੂੰ ਆ ਜੀਵਨ ਬਣਾ ਸਤਿਗੁਰੂ ਨੂੰ ਮਿਲ ਕੇ, ਤੈਨੂੰ ਮੈਂ ਆਪਣੇ ਰੁਤਬੇ ਦੇ ਬਰਾਬਰ ਰੁਤਬਾ ਦੇ ਦਿਆਂਗਾ, ਤੇਰੇ ਮੇਰੇ ਵਿੱਚ ਫਰਕ ਹੀ ਕੋਈ ਨਹੀਂ ਰਹਿ ਜਾਏਗਾ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਜਿੱਥੇ ਤੂੰ ਹਰੀ ਵਰਗਾ ਹੀ ਹੋ ਜਾਏਗਾ, ਤੈਨੂੰ ਉਹ ਰੁਤਬਾ ਮਿਲ ਜਾਏਗਾ ਜਿੱਥੇ ਲੋਕ ਕਹਿਣਗੇ ਤੇ ਰੱਬ ਹੋ ਗਿਆ, ਕਿਤੇ ਰੱਬ ਹੋ ਗਿਆ। ਇਸ ਲਈ ਮਹਾਰਾਜ ਕਹਿੰਦੇ ਉਹ ਜੀਵਨ ਪਦਵੀ ਜਿਹੜੀ ਹੈ ਨਾ, ਇਹ ਮਰਤਬਾ ਤਿਸ ਨੂੰ ਮਿਲਦਾ ਜਿਹਦੇ ਉੱਤੇ ਉਹ ਆਪਣੀ ਕਿਰਪਾ ਕਰਦਾ, ਹਰ ਇੱਕ ਨੂੰ ਨਹੀਂ ਮਿਲਦਾ। ਔਰ ਇਹ ਦੁਨੀਆਂ ਦਾ ਕੋਈ ਤਖਤ ਨਹੀਂ ਹੈ ਖੋ ਕੇ ਲੈ ਲਾਂਗੇ ਜਾਂ ਲੜ ਕੇ ਲੈ ਲਾਂਗੇ, ਧੋਖੇ ਨਾਲ ਲੈ ਲਾਂਗੇ, ਛਲ ਕਪਟ ਨਾਲ। ਇਹ ਜਿਹੜਾ ਮਰਤਬਾ ਹੈ ਇਹ ਸਤਿਗੁਰੂ ਨੂੰ ਮਿਲ ਕੇ ਅਵਗਣ ਬੁਰਿਆਈਆਂ ਛੱਡ ਕੇ ਸ਼ੁਭ ਗੁਣ ਗ੍ਰਹਿਣ ਕਰਕੇ ਫਿਰ ਜਾ ਕੇ ਇਹ ਮਰਤਬਾ ਮਿਲਣਾ, ਐਵੇਂ ਥੋੜ੍ਹੀ ਮਿਲ ਜਾਣਾ। ਜੇ ਇਹ ਚਲੋ ਆਪਾਂ ਪਦਵੀ ਦੀ ਗੱਲ ਕਰੀਏ ਤੇ ਕੀ ਪ੍ਰਿਥੀ ਚੰਦ ਜਿਹੜਾ ਪਦਵੀ ਲੈ ਗਿਆ, ਇੰਨਾ ਕੋਸ਼ਿਸ਼ ਕਰਦਾ ਰਿਹਾ ਕਿ ਰਾਮ ਰਾਏ ਲੈ ਗਿਆ ਜਾਂ ਧੀਰਮੱਲ ਲੈ ਗਿਆ ਜਾਂ ਬਾਬਾ ਦਾਤੂ ਜੀ ਨੇ ਲੱਤ ਮਾਰ ਕੇ ਕਿ ਇਹ ਤਖਤ ਲੈ ਲਿਆ, ਨਹੀਂ ਲਿਆ। ਇਸ ਲਈ ਇੱਥੇ ਆ ਕੇ ਨਿਭਣਾ ਪਏਗਾ ਔਰ ਨਿਭ ਕੇ ਬੇਨਤੀ ਕਰਨੀ ਪਏਗੀ, ਪਾਤਸ਼ਾਹ ਇਹ ਰਹਿਮਤ ਕਰੋ ਤਾਂ ਕਿ ਮੈਂ ਇਸ ਮਰਤਬੇ ਇਸ ਰੁਤਬੇ ਦੇ ਕਾਬਿਲ ਹੋ ਜਾਂ, ਕਿਰਪਾ ਚਾਹੀਦੀ ਹੈ ਮੈਨੂੰ। ਕਿਉਂਕਿ ਨਾਨਕ ਗੁਰੂ ਅਮਰਦਾਸ ਮਹਾਰਾਜ ਇਹ ਮਰਤਬਾ ਤਿਸ ਨੂੰ ਦੇ ਜਿਸ ਨੂੰ ਕਿਰਪਾ ਕਰੇ ਰਜ਼ਾਏ, ਜਿਨ੍ਹਾਂ ਨੂੰ ਉਹ ਕਿਰਪਾ ਕਰਕੇ ਆਪਣੀ ਰਜ਼ਾ ਵਿੱਚ ਲਿਆਉਂਦਾ ਹੈ, ਆਪਣੇ ਹੁਕਮ ਵਿੱਚ ਲਿਆਉਂਦਾ ਹੈ। ਭਾਈ ਲਹਿਣਾ ਜੀ ਨੂੰ ਲਿਆਏ ਉਹ ਮਾਲਕ ਜੀ, ਅਤੇ ਫਿਰ ਗੁਰੂ ਅੰਗਦ ਬਣ ਗਏ। ਹਾਲਾਂਕਿ ਬਾਬਾ ਸ਼੍ਰੀ ਚੰਦ ਬਾਬਾ ਲਖਮੀ ਚੰਦ ਜੀ ਪੁੱਤਰ ਹੋਣ ਦਾ ਰੁਤਬਾ ਹੈ, ਪਰ ਗੁਰੂ ਹੋਣ ਦਾ ਰੁਤਬਾ ਨਹੀਂ ਹੈ, ਉਹ ਮਰਤਬਾ ਨਹੀਂ ਹੈ ਉਹਨਾਂ ਦੇ ਕੋਲ। ਪੁੱਤਰ ਹੋਣ ਦਾ ਮਰਤਬਾ ਹੈ, ਪਰ ਉਹ ਮਰਤਬਾ ਕਿਹਨੂੰ ਮਿਲਿਆ? ਗੁਰੂ ਅੰਗਦ ਦੇ ਮਹਾਰਾਜ ਨੂੰ। ਇਸ ਲਈ ਜਿਹਨੂੰ ਉਹ ਕਿਰਪਾ ਕਰਕੇ ਆਪਣੀ ਰਜ਼ਾ ਵਿੱਚ ਹੁਕਮ ਵਿੱਚ ਲੈ ਆਉਂਦਾ ਹੈ, ਉਹਨਾਂ ਨੂੰ ਫਿਰ ਇਹ ਜੀਵਨ ਪਦਵੀ ਵਾਲਾ ਮਰਤਬਾ

ਹੁਣ ਫਿਰ ਬੜੇ ਧਿਆਨ ਨਾਲ ਸੁਣਿਓ ਆਪ ਸਾਰੇ ਸੂਝਵਾਨ ਨੂੰ, ਕਿਉਂਕਿ ਰੋਜ਼ ਆਪ ਜੀ ਜੁੜਦੇ ਹੋ। ਇਹ ਹੈ ਵਾਰ ਪੌੜੀ ਦੇ ਰੂਪ 'ਚ ਗੁਰੂ ਰਾਮਦਾਸ ਮਹਾਰਾਜ ਦੀ। ਇਹ ਹੈ ਸਾਰ, ਸਾਰ ਸਮਝਦੇ ਹਾਂ ਨਿਚੋੜ, ਜਿਹਨੂੰ ਮਰਤਬਾ ਮਿਲ ਗਿਆ ਔਰ ਜਿਹੜਾ ਵਾਹਿਗੁਰੂ ਦਾ ਰੂਪ ਹੋ ਗਿਆ, ਜਿਹਦੇ 'ਚ ਕੋਈ ਮਤ ਭੇਦ ਰਹਿ ਹੀ ਨਹੀਂ ਗਿਆ, ਉਹ ਫਿਰ ਕਹਿੰਦਾ ਵੀ ਵਾਹਿਗੁਰੂ ਇਹ ਸਾਰਾ ਕੁਛ ਤੂੰ ਹੀ ਹੈ, ਤੇਰੇ ਤੋਂ ਬਿਨਾਂ ਮੈਨੂੰ ਹੁਣ ਕੁਛ ਦਿਸਦਾ ਹੀ ਨਹੀਂ ਪਿਆ, ਹਰ ਇੱਕ ਵਿੱਚ ਤੂੰ ਹੀ ਤੂੰ ਦਿਸਦਾ ਪਿਆ, ਹੁਣ ਮੈਨੂੰ ਕੁਛ ਹੋਰ ਦਿਸਦਾ ਹੀ ਨਹੀਂ ਪਿਆ। ਕਹਿੰਦੇ ਜਿਹਨੂੰ ਇਹ ਮਰਤਬਾ ਮਿਲ ਗਿਆ, ਜੀਵਨ ਪਦਵੀ ਮਿਲ ਗਈ, ਉਹਦੀ ਫਿਰ ਵਿਚਾਰ, ਉਹਦੀ ਸੋਚ, ਉਹਦਾ ਜੀਵਨ ਪਤਾ ਕਿੱਦਾਂ ਦਾ ਹੋ ਜਾਂਦਾ। ਉਹ ਕਹਿੰਦੇ ਆਪੇ ਦਾਨਾ ਬੀਨਿਆ ਆਪੇ ਪਰਧਾਨਾ, ਹੁਣ ਤੂੰ ਆਪ ਹੀ ਆਪ ਹੈ ਸਭ ਕੁਛ। ਹੇ ਵਾਹਿਗੁਰੂ ਜੀ, ਸਾਰਿਆਂ ਦੇ ਦਿਲਾਂ ਦੀਆਂ ਜਾਣਨ ਵਾਲਾ ਤੂੰ ਆਪ ਹੈ ਔਰ ਸਾਰਿਆਂ ਨੂੰ ਦੇਖਣ ਵਾਲਾ ਵੀ ਤੂੰ ਆਪ ਹੈ। ਦਾਨਾ ਬੀਨਾ, ਸਾਰਿਆਂ ਨੂੰ ਦੇਖਣ ਵਾਲਾ ਵੀ, ਬੀਨਿਆ ਮਤਲਬ ਦੂਰਬੀਨ ਕਹਿੰਦੇ ਨਾ, ਦੂਰਬੀਨ, ਬੀਨ ਮਤਲਬ ਉਹ ਜਿਹੜਾ ਦੂਰ ਤੱਕ ਦੇਖਣ ਵਾਲਾ, ਬੀਨਿਆ ਦੇਖਣ ਵਾਲਾ। ਕਹਿੰਦੇ ਸਾਰਿਆਂ ਨੂੰ ਦੂਰ ਤੱਕ ਦੇਖਣ ਵਾਲਾ ਵੀ ਤੂੰ ਆਪ ਹੈ, ਦਾਨਾ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲਾ ਵੀ ਤੂੰ ਆਪ ਹੈ, ਆਪੇ ਪਰਦਾਨਾ ਸਾਰਿਆਂ ਦਾ ਮੁਖੀ ਵੀ ਤੂੰ ਆਪ ਹੈ। ਇਹ ਜਿਹਨੂੰ ਮਰਤਬਾ ਮਿਲਿਆ ਉਹਨੂੰ ਇਹ ਸਮਝ ਆ

ਇਹ ਵਾਹਿਗੁਰੂ ਜੀ ਇੱਥੇ ਮੈਂ ਨਹੀਂ ਰਹਿ ਗਈ ਵੀ ਮੈਂ ਨਿਤਨੇਮ ਕੀਤਾ, ਮੈਂ ਸਤਿਗੁਰੂ ਦੀ ਸੇਵਾ ਕੀਤੀ, ਮੈਂ ਇੰਨੇ ਵਜੇ ਉੱਠਿਆ, ਮੈਂ ਆਹ ਕੀਤਾ ਅਤੇ ਤਾਂ ਤੇਰਾ ਰੂਪ ਦੇਖਣ ਨੂੰ ਨਹੀਂ। ਇਹ ਵਾਹਿਗੁਰੂ ਇਹ ਰੂਪ ਵੀ ਤੂੰ ਆਪ ਹੀ ਦਿਖਾਲਿਆ ਆਪਣੀ ਮੌਜ ਵਿੱਚ। ਜੇ ਮੈਂ ਕੋਸ਼ਿਸ਼ ਕਰਦਾ ਮੈਂ ਤਾਂ ਦੇਖ ਹੀ ਨਹੀਂ ਸਕਦਾ ਤੇਰਾ ਰੂਪ। ਹੁਣ ਜਿਹਨੂੰ ਇਹ ਬਖਸ਼ਿਸ਼ ਮਿਲ ਗਈ, ਮਰਤਬਾ ਮਿਲ ਗਿਆ, ਉਹਨੇ ਆਖਿਆ ਆਪੇ ਰੂਪ ਦਿਖਾਲਦਾ। ਮੈਂ ਤਾਂ ਪੜ੍ਹ ਰਿਹਾ ਸੀ ਬਲਹਾਰੀ ਕੁਦਰਤ ਵਸਿਆ, ਮੈਨੂੰ ਕੁਦਰਤ ਵਸਦੀ ਸੀ, ਦਿਸਦੀ ਤੂੰ ਨਹੀਂ ਸੀ ਦਿਸਦਾ, ਪਰ ਇਹ ਰੂਪ ਹੁਣ ਤੂੰ ਆਪ ਹੀ ਦਿਖਾਤਾ। ਆਪੇ ਲਾਏ ਧਿਆਨ, ਇਹ ਜਿਹੜਾ ਧਿਆਨ ਲੱਗਾ ਨਾ ਸੁਰਤ ਜੁੜੀ ਹੈ, ਇਹ ਵੀ ਤੁਸੀਂ

ਅਕਾਲ ਪੁਰਖ ਵਾਹਿਗੁਰੂ ਜੀ, ਬਸ ਉਸਤਤ ਹੀ ਉਸਤਤ ਹੈ, ਵਡਿਆਈ ਵਡਿਆਈ ਹੈ। ਉੱਥੇ ਬਸ ਇਹ ਹੈ ਕਿ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨਾ ਸਾਕੋਂ, ਤੂੰ ਠਾਕੁਰ ਊਚ। ਕਿਉਂਕਿ ਉਹ ਮਰਤਬਾ ਮਿਲ ਗਿਆ ਨਾ, ਜਿੱਥੇ ਪਤਾ ਲੱਗਾ ਤੂੰ ਠਾਕੁਰ ਊਚ ਭਗਵਾਨਾ। ਹੁਣ ਉੱਥੇ ਉਸਤਤ ਕਿੰਨੀ ਕੁ ਕਰਾਂ, ਮੇਰਾ ਤਾਂ ਚਿੱਤ ਕਰਦਾ ਸਦ ਸਦ ਕੁਰਬਾਨਾ, ਮੈਂ ਹਰ ਸਮੇਂ ਕੁਰਬਾਨ ਜਾਵਾਂ, ਸਦਕੇ ਜਾਵਾਂ, ਬਲਹਾਰੇ ਜਾਵਾਂ, ਸਦਕੇ ਜਾਵਾਂ। ਬਸ ਇਸ ਤੋਂ ਉੱਪਰ ਹੋਰ ਮੇਰੇ ਕੋਲ ਕੁਛ ਵੀ ਨਹੀਂ ਹੈ, ਮੇਰਾ ਚਿੱਤ ਕਰਦਾ ਬਸ ਵਾਰੇ ਵਾਰੇ ਜਾਵਾਂ ਮੈਂ। ਇਹ ਜਿਹਨੂੰ ਜਿਹਨੂੰ ਮਰਤਬਾ ਮਿਲਿਆ ਉਹ ਇਸ ਅਵਸਥਾ ਵਿੱਚ ਆ ਕੇ ਉਸ ਮਾਲਕ ਦੇ ਗੁਣ ਗਾਉਂਦਾ ਹੈ। ਜੇ ਸਾਨੂੰ ਗੁਰੂ ਮਹਾਰਾਜ ਦੇ ਦਰ 'ਤੇ ਆਉਣਾ ਨਸੀਬ ਹੋ ਗਿਆ, ਆਪਾਂ ਪਹਿਲਾਂ ਗੁਰੂ ਤੋਂ ਬਾਰੇ ਜਾਈਏ, ਫਿਰ ਗੁਰੂ ਮਹਾਰਾਜ ਸਾਨੂੰ ਜੀਵਨ ਪਦਵੀ ਦੇਣਗੇ, ਫਿਰ ਅਸੀਂ ਉਸ ਮਾਲਕ ਤੋਂ ਬਾਰੇ ਬਾਰੇ ਜਾਵਾਂਗੇ। ਪਰ ਹਜੇ ਅਸੀਂ ਜੇ ਜਿਹੜਾ ਇਸ ਅਵਸਥਾ 'ਤੇ ਪਹੁੰਚਿਆ ਹੋਏਗਾ, ਮੁਬਾਰਕ ਹੈ ਤੁਹਾਡੇ 'ਚੋਂ, ਅਤੇ ਜੇ ਆਪਾਂ ਹਜੇ ਸਿਰਫ ਗੁਰੂ ਦਰ ਤੱਕ ਆ ਕੇ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਸਾਨੂੰ ਇਹ ਵੀ ਮਾਣ ਬਹੁਤ ਹੈ। ਅਸੀਂ ਇਹ ਵੀ ਕਹਿ ਸਕਦੇ ਹਾਂ ਗੁਰੂ

ਗੁਰੂ ਮਹਾਰਾਜ ਜੀ ਸਾਡੇ ਤੁਹਾਡੇ ਸਾਰਿਆਂ 'ਤੇ ਤਰਸ ਕਰਨ, ਸਾਡਾ ਗੁਰੂ ਦਰ 'ਤੇ ਗੁਰੂ ਘਰ ਆਇਆ ਜੀਵਨ ਸਫਲਾ ਹੋ ਜਾਏ। ਬਾਣੀ ਦਾ ਅਭਿਆਸ ਕਰਦਿਆਂ, ਕਥਾ ਕੀਰਤਨ ਨਾਲ ਜੁੜਦਿਆਂ ਅਸੀਂ ਵੀ ਕਿਤੇ ਇਹ ਜੀਵਨ ਪਦਵੀ ਪਾ ਲਈਏ, ਸਾਨੂੰ ਵੀ ਇਹ ਮਰਤਬਾ ਮਿਲ ਜਾਏ ਜਿਹਦੇ ਨਾਲ ਲੋਕ ਸੁਖੀ ਹੈ, ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਜੀਵਨ ਬਣ ਸਕੇ ਜੀ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਸੋਝੀ ਦੇਣ। ਸਤਿਗੁਰੂ ਮਹਾਰਾਜ ਅੱਗੇ ਬੇਨਤੀਆਂ ਕਰੋ ਵੀ ਮਹਾਰਾਜ ਸਾਨੂੰ ਬਾਣੇ ਔਰ ਬਾਣੀ ਦੇ ਰੰਗ ਵਿੱਚ ਰੰਗ ਲਓ ਤਾਂ ਕਿ ਸਾਡਾ ਜੀਵਨ ਸਫਲਾ ਹੋਵੇ। ਇਹ ਪਾਵਨ ਬਚਨ ਆਪਣੇ ਹਿਰਦੇ 'ਚ ਵਸਾ

ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਦੇਖ ਕੇ ਅੰਡਿਠ ਕੀਤਾ

ਪ੍ਰਿਥ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਤ।

ਰੰਗ ਪ੍ਰੰਗ ਅਨੇਕ ਨਾ ਜਪਨ ਕਰਤਵ ਜੀ ਅੰਦਰ ਜੀਉ ਸਭ ਜਾਲਾ ਸੁਖ ਤੇਰੇ ਬਸ ਤੇ ਰੱਖ ਪਲਾ ਤੇਰੇ ਕਰ ਆਨੰਦ ਵਧਾਈ ਤੁਧ ਕਰ ਮਾਨ ਤਾ ਤੇ ਜਪਨਾ ਆਪ ਜਰ ਸਰਵ ਕਲਾ ਭਰਪੂਰ ਦਿਸੈ ਜਤ ਕਤਾ।

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਹੀ ਸਹਾਏ। ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੈ ਘਰ ਨੌ ਨਿਦਾਵੇ ਤਾਏ ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰੀਆਂ ਚੌਹਾਂ ਸਾਹਿਬਜ਼ਾਦੀਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ। ਦੀਪ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਦਿਨਾਂ ਪਿਆਰੀਆਂ ਸਚਿਆਰੀਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਛੜੇ ਤਨਾਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ।

ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨੀ ਮਾ ਮਤ ਉੱਚੀ ਮਤ ਪਾਤਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ

ਦਿਓਟ ਸਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਵਿਖੇ ਸ਼ਬਦ ਕੀਰਤਨ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਆਪ ਜੀਆਂ ਦੇ ਦਰ ਅਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪੇਟਾ ਬਾਂਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਦਰੋਂ ਘਰੋਂ ਗੁਰਸਿੱਖੀ ਜੀ

ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਕ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ, ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ, ਹੁਕਮਾਂ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਿੱਖ ਪੜ੍ਹਦੇ ਸੁਣ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਧੰਨ ਵਾਹਿਗੁਰੂ ਸਾਹਿਬ ਜੀ। ਵਾਹੁ ਪ੍ਰਗਟਿਓ ਮਰਦ ਗਮੜਾ

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲੀ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣੇ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆਪ ਤੇਵੜ ਤੇਰੀ ਦਾਤ ਜੈਨਾ ਦੇਨਾ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮਜਾਤ ਨਾਨਕ ਨਾਵੇਂ ਬਾਸਨਾਥ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾਂ ਬਿਨੋ ਕਰੋ ਗੁਰ ਪਾਸ ਅਮਕੀਰੇ ਕਿਰਮ ਸਤਿਗੁਰ ਸ਼ਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਿਖਾਈ ਹਰ ਕੀਰਤ ਅਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮਾਨ ਚਿਤਵਹੇ ਉੱਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜਨਤਿਓ ਪਾਏ ਤਾਕਾ ਰਿਜ਼ਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਾਈਤਾ ਕੋਏ ਨਾ ਕਿਸਕੀ ਧਰਿਆ ਸਿਰ ਸੇ ਰਿਜਕ ਸਮਾਹੀ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੈ ਸੈਂ ਕੋਸਾਂ ਤਿਸ ਪਾਛੇ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਗੰਮਾ ਗੰਮਾ ਪਾਰਾ ਸਭ ਤਿਆਂ ਵਹੇ ਸਭ ਤਿਆਂ ਵਹੇ ਤੁਧ ਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ
ਹਰ ਤੇ ਆਵਹੁ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉਂ ਤੁਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਤੇ ਆਵਹੇ ਹਰ ਤੇ ਆਵਹੇ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਪਾਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਂਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨੇਕੇ ਅਨੇਕ ਅਨੰਤਾ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਪ ਤਾਪਹੀ ਜਪਹੀ ਬੇਅੰਤਾ ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸ਼ਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇਂ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹੀਂ ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹੇ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹੋਂ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਗ ਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀ ਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਯੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੋ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਬ ਰੜੇ ਭਾਈ ਲੇ ਨਿਵਾਸਾ ਪਾਣੀ ਭਾਵੁਕ ਤਿਨਹੇ ਕੀਆ ਪੰਕ ਜੋ ਮਹੋ ਪਗ ਨਹੀਂ ਚਾਲੇ ਹਮ ਦੇਖਾ ਤਹਿਣ ਡੂਬੀਅਲੇ ਮਨ ਏਕ ਨਾ ਚੇਤਸ ਮੂੜ ਮਨਾ ਹਰ ਵਿਸਰ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨਕੀ ਸ਼ਰਣਾ ਜੈਨ ਤੂੰ ਨਾਹੀ ਵੀਸਰਿਆ ਆਸਾ ਮਹੱਲਾ ਪੰਜਵਾਂ ਭਾਈ ਪ੍ਰਾਪਤ ਮਾਨਕ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਾਜੇ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਥਾ ਜਾਤ ਰੰਗ ਮਾਇਆ ਕੈ ਰਹਾਓ
जब तब संजम धर्म ना कमाया, सेवा साध ना जानिया हर राया। कहो नानक हम नीच कर्मा, शरण परे की राखो हो शर्मा। एक ओंकार श्री वाहिगुरु जी की फतेह। पातशाही दसवीं कबियो बाच बेनती चाव पाई, हमरी करो हाथ दे रक्षा। पूर्ण होए चित्त की इच्छा, तब चरणन मन रहे हमारा। अपना जान करो प्रत पारा, हमरे दुष्ट सवै तुम काबहो। आप हाथ दे मोहे बचावहो, सुखी बसै मोरो परवारा। सेवक सिख सवै करतारा, मोर अच्छा निज कर दे करिए। सवै रन को आज संगरिए, पूर्ण होए हमारी आसा। तोर भजन की रहे प्यासा, तुम्हें छाड़ कोई अवर ना त्याऊं। जो वर चहो सो तुम ते पाऊं, सेवक सिख हमारे तारी है। चुन चुन शतर हमारे मारी है, आप हाथ दे मुझे उबरी है। मरण काल का त्रास निवरी है, हो जो सदा हमारे पच्छा। श्री अस्तु जो करियो रक्षा, राख लियो मोहे राखण हारे। साहिब संत सहाये प्यारे, दीन बंद दुष्टन के हंता। तुम हो पुरी चतरदस कंता, काल पाए ब्रह्मा बपतरा। काल पाए शिवजू अवतरा, काल पाए कर बिसन प्रकाशा। सकल काल का किया तमाशा, जमन काल जोगी शिव कियो। वेदराज ब्रह्मा जू थियो, जमन काल सब लोक सवारा। नमस्कार है ताहें हमारा, जमन काल सब जगत बनायो। देव दैंद जक्षण उपजायो, आदि अंत एक अवतारा। सोई गुरु समझियो हमारा, नमस्कार तिस ही को हमारी। सकल प्रजा जिन आप सवारी, सिवकन को शिव गुण सुख दियो। शत्रण को पल मोह बद कियो, कट कट के अंतर की जानत। भले बुरे की पीर पछाणत, चिंटी ते कुंचर असफूला। सब पर कृपा दृष्ट कर फूला, संतन दुख पाए ते दुखी। सुख पाए साधन के सुखी, एक एक की पीर पछाने। कट कट के पढ़ पढ़ की जाने, जब उद करख करा करतारा। प्रजा तरत तब देहे अपारा, जब आ करख करत हों कब हूँ। तुम मैं मेरत देहे धर सब हूँ, जेते बदन सृष्ट सब तारे। आप आपनी बोझ उचारे, तुम सब ही ते रहित नरालम। जानत बेद भेद अर आलम, ड्रंकार निर्विकार निर्लंब। आद अनिल अनाद असंभ, ताका मूड़ उचारत पेदा। जाको पेव ना पावत बेदा, ताको कर पाहण अनुमानद। महामूड़ कछ भेद न जानद, महादेव को कहत सदाशिव। ड्रंकार का चीनत नह भिव, आप आपनी बुध है जेती। वर्णत भिन्न भिन्न तोहें तेती, तुमरा लखा ना जाए पसारा। किह विद सजा प्रथम संसारा, एक रूप अनूप स्वरूपा। रंक पयो राव कहीं पूपा, अंडज जेरज सेतज कीनी। उतभज खान बहुर रच दीनी, कहो फूल राजा हवै बैठा। कहो सिमट भयो शंकर अकैठा, सगरी सृष्ट दिखाए अचंपव। आद जुगाद स्वरूप स्वयंभव, अब रक्षा मेरी तुम करो। सिख उबार असिख संघरो, दुष्ट जिते उठवत उत्पाता। सकल मलेच करो रणगाता, जे आस तुझ तब शरणी परे। तिनके दुष्ट दुगत हवाय मरे, पुरख जवन पग परे तिहारे।
तिनके तुम संकट सब टारे, जो काल को इक बारते है ताके काल निकट न है। रक्षा होए ताहि सब काला, दुष्ट अरिष्ट टरे तत्काला। कृपा दृष्ट तन जाहे न हरिओ, ताके ताप तनक मैं हरिहो। रिद्ध सिद्ध कर्म सब होई, दुष्ट शाह शवै सके ना कोई। एक बार जिन तुम्हें संवारा, काल फांसते ताहें उबारा। जिन नर नाम तिहारो कहा, दारिद दुष्ट दोख ते रहा। खड़ग केत मैं शरण तिहारी, आप हाथ दै लेहो उबारी। सर्व ठोर मोहो हो सहाई, दुष्ट दोख ते लेहो बचाई। सवैया पाए गहे जब ते तुमरे, तब ते को आँख तरे नहीं आन्यो। राम रहीम पुराण कुरान, अनेक कहे मत एक ना मान्यो। सिमरत शास्त्र वेद सभाए, बहु भेद कहे हम एक ना जान्यो। श्री अस पान कृपा तुमरी कर, मैं ना कह हो सब तोहे बखाने। दोहरा सगल द्वार को छाड़ के गए हो तुहारो द्वार। बहें गहे की लाजे अस गोविंद दास तुहार। राम कली महला तीजा, आनंद एक ओंकार। सतगुर प्रसाद आनंद भया मेरी माए, सतगुरु मैं पाया। सतगुर ता पाया सहज सेती, मन वजियां वादाइयां।

ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋਂ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਦਾ ਤੇਰਾ ਸਭ ਕਿਛ ਹੈ ਜਿਸਦੇ ਹੈ ਸੋ ਪਾਵੇ ਸਦਾ ਸਿਫਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਹਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨਾਂ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਆਏ ਵਸਿਆ ਜਿਨਾਂ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਰਾਮ ਹਰ ਕੇ ਲਾਗੇ ਕਹੇ ਨਾਨਕ ਤੈਂ ਸੁਖ ਹੋਵਾ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਿਹਾ ਪਰ ਉਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸ ਤਜੀ ਨਹਿ ਜਾਈ ਨਿਤ ਨਿਤ ਰੱਖ ਔਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ

ਸਜੇ ਹੋਏ ਦੀਵਾਨਾ ਇੰਦਰ ਸ਼ਬਦ ਕੀਰਤਨ ਸੋ ਦਰ ਰਹਿਰਾਸ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ

0: ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ, ਤੁਮ ਕਰੋ ਦਇਆ ਮੇਰੇ ਸਾਈ, ਐਸੀ ਮਤ ਦੀਜੇ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ। ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ, ਪਾਲਿਆ ਕ੍ਰਿਤ ਘਣਾ ਪੂਰਨ ਦ੍ਰਿਸ਼ ਤੇਰੀ ਰਾਮ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੁੱਪੈ ਸੁਆਮੀ, ਮਾਨਸ ਕੀ ਗਤ ਇਹੀ, ਸੋ ਕਹੋ ਟਲ ਗੁਰ ਸੇਵੀਐ, ਅਹਿਨ ਸਹਿ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁੱਖ ਜਾਏ, ਹੋਵੈ ਸਿਫਤ ਖਸਮ ਦੀ, ਨੂਰੇ ਅਰਸ਼ੋਂ ਕੁਰਸੋਂ ਝੱਟੀ ਹੈ, ਜਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਹੈ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਹੈ, ਸਭਨਾ ਦਾ ਵੇਸਾਹ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਹੈ, ਸਭਨਾ ਦਾ ਵੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

0: ਵਾਹਿਗੁਰੂ
1: ਵਾਹਿਗੁਰੂ ਜੀ। ਵਾਹਿਗੁਰੂ ਜੀ।

कर्ता पुरुष हो, निरपौ निर्वैरु अकाल मूरत,

ਜੁਗੋ ਜੁਗ ਅਟਲ ਦੀਨ ਦੁਨੀ ਦੇ ਮਾਲਕ ਸਰਵਰੇ ਕਾਇਨਾਤ ਦੇ ਸਾਂਝੇ ਰਹਿਬਰ ਗੁਰੂਆਂ ਕੇ ਗੁਰੂ ਪੀਰਾਂ ਦੇ ਪੀਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਰਾਤਰੀ ਵੇਲੇ ਦੇ ਦੀਵਾਨਾਂ ਅੰਦਰ ਜੁੜਮਿਲ ਬੈਠੇ ਗੁਰੂ ਪਿਆਰ ਵਾਲਿਓ, ਸਤਿਗੁਰੂ ਜੀ ਨੇ ਬੜਾ ਤਰਸ ਕੀਤਾ ਹੈ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ। ਆਓ ਗੁਰੂ ਪਿਆਰ ਵਾਲਿਓ, ਜੋ ਲੜੀਵਾਰ ਗੁਰੂ ਇਤਿਹਾਸ ਦੀਆਂ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹਨਾਂ ਚੱਲ ਰਹੀਆਂ ਲੜੀਵਾਰ ਗੁਰੂ ਇਤਿਹਾਸ ਦੀਆਂ ਵਿਚਾਰਾਂ ਦੇ ਨਾਲ ਸਾਂਝ ਪਾਈਏ। ਕੱਲ੍ਹ ਦੇ ਦੀਵਾਨਾਂ ਅੰਦਰ ਆਪ ਸੰਗਤ ਨੇ ਇੱਥੋਂ ਕੁ ਤੱਕ ਇਤਿਹਾਸ ਸਰਵਣ ਕੀਤਾ ਸੀ ਕਿ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਬਲ ਅਤੇ ਜ਼ੋਰ ਵੇਖਣ ਦੇ ਵਾਸਤੇ ਪਹਾੜੀ ਰਾਜੇ ਵਿਉਂਤਬੰਦੀ ਬਣਾਈ ਬੈਠੇ ਨੇ ਵੀ ਆਪਾਂ ਗੁਰੂ ਸਾਹਿਬ ਦੇ ਸਾਹਮਣੇ ਹੋ ਕੇ ਲੜਨਾ, ਸਿੰਘਾਂ ਦੇ ਨਾਲ ਨਹੀਂ ਲੜਨਾ, ਅਤੇ ਸਿੰਘਾਂ ਦੇ ਨਾਲ ਆਪਾਂ ਫੌਜ ਨੂੰ ਲੜਾਵਾਂਗੇ ਅਤੇ ਗੁਰੂ ਸਾਹਿਬ ਨਾਲ ਆਪ ਮੁਕਾਬਲਾ ਕਰਾਂਗੇ। ਮਾਲਕ ਪਾਤਸ਼ਾਹ ਨੇ ਵੀ ਫਿਰ ਆਪਣੇ ਜ਼ੋਰ ਆਪਣੇ ਬਲ ਦਾ ਜਦੋਂ ਪ੍ਰਦਰਸ਼ਨ ਕੀਤਾ, ਗੁਰੂ ਸਾਹਿਬ ਨੇ ਤੀਰ ਆਪਣੇ ਚਲਾਏ ਅਤੇ ਜਿੰਨੇ ਪਹਾੜੀ ਰਾਜੇ ਆਪਣੇ ਮਨ ਵਿੱਚ ਭਰਮ ਪਾਲੀ ਬੈਠੇ ਸਨ ਵੀ ਅਸੀਂ ਗੁਰੂ ਸਾਹਿਬ ਦਾ ਮੁਕਾਬਲਾ ਕਰਨਾ, ਉਹ ਸਾਰੇ ਹੱਥ ਜੋੜ ਗਏ ਅਤੇ ਆਪਣੀਆਂ ਜ਼ੁਬਾਨਾਂ ਤੋਂ ਸਭਨਾਂ ਦੇ ਇਹੀ ਬੋਲ ਨਿਕਲੇ ਵੀ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀਓ, ਸਾਨੂੰ ਬਖਸ਼ ਲਓ, ਤੁਹਾਡੀ ਬਰਾਬਰੀ ਕੋਈ ਨਹੀਂ ਕਰ ਸਕਦਾ। ਜਿੱਥੇ ਪਹਾੜੀ ਰਾਜੇ ਸਾਰੇ ਹੱਥ ਜੋੜ ਗਏ ਉੱਥੇ ਫਿਰ ਇਤਿਹਾਸ ਦੇ ਅੰਦਰ ਭਾਈ ਆਲਮ ਚੰਦ ਇਹ ਦੋ ਜਿਹੜੇ ਆਪਸ ਵਿੱਚ ਮਿਲ ਕੇ ਗੁਰੂ ਸਾਹਿਬ ਦੀ ਸੈਨਾ ਦਾ ਮੁਕਾਬਲਾ, ਆਲਮ ਚੰਦ ਅਤੇ ਬੁਲੰਦ ਚੰਦ ਦੋਵੇਂ ਜਣੇ, ਇਹਨਾਂ ਨੇ ਹੁਣ ਮਨ ਦੇ ਅੰਦਰ ਵਿਉਂਤਬੰਦੀ ਇਹ ਬਣਾਈ ਜਦੋਂ ਗੁਰੂ ਸਾਹਿਬ ਰਣਜੀਤ ਨਗਾਰਾ ਵਜਾ ਕੇ ਅਤੇ ਸ਼ਿਕਾਰ ਖੇਡਣ ਦੇ ਵਾਸਤੇ ਚੱਲਦੇ ਨੇ। ਨਗਾਰੇ ਦੀ ਆਵਾਜ਼ ਸੁਣੀ ਅਤੇ ਇਹਨਾਂ ਨੇ ਆਪਣੀਆਂ ਸਾਰੀਆਂ ਸੈਨਾ ਇਕੱਠੀਆਂ ਕੀਤੀਆਂ, ਬੜੇ ਉਤਸ਼ਾਹ ਦੇ ਨਾਲ ਆਏ ਵੀ ਅਸੀਂ ਹੁਣ ਮੁਕਾਬਲਾ ਕਰਾਂਗੇ। ਦੋਵਾਂ ਦਲਾਂ ਦੇ ਵਿੱਚ ਉੱਧਰੋਂ ਆਲਮ ਚੰਦ ਅਤੇ ਇੱਧਰੋਂ ਧੰਨ ਗੁਰੂ ਕਲਗੀਧਰ ਸਾਹਿਬ, ਉੱਧਰੋਂ ਬੁਲੰਦ ਚੰਦ, ਇੱਧਰੋਂ ਗੁਰੂ ਪਾਤਸ਼ਾਹ ਦੇ ਸਾਰੇ ਸਿੱਖ ਅਤੇ ਉਹਨਾਂ ਦੀਆਂ ਫੌਜਾਂ ਅਤੇ ਗੁਰੂ ਸਾਹਿਬ ਦੇ ਸਿਪਾਹੀ ਸਿੰਘ ਜਿਹੜੇ ਦਲ ਵਿੱਚ ਮੁਕਾਬਲਾ ਹੋਇਆ। ਮੁਕਾਬਲੇ ਦੇ ਅੰਦਰ ਧੰਨ ਗੁਰੂ ਕਲਗੀਧਰ ਸਾਹਿਬ ਜੀ ਨੇ ਆਪ ਸਿੱਖਾਂ ਦੀ ਸਹਾਇਤਾ ਕੀਤੀ। ਸਿੱਖ ਜਦੋਂ ਜੂਝਦੇ ਨੇ ਜੰਗ ਦੇ ਮੈਦਾਨ ਅੰਦਰ, ਗੁਰੂ ਪਾਤਸ਼ਾਹ ਕੁਝ ਸਮੇਂ ਵਾਸਤੇ ਜੰਗ ਦੇ ਮੈਦਾਨ ਵਿੱਚੋਂ ਪਾਸੇ ਹੁੰਦੇ ਨੇ ਅਤੇ ਉਸ ਵੇਲੇ ਉਹਨਾਂ ਸਾਰਿਆਂ ਨੇ ਮਿਲ ਕੇ ਸਿੰਘਾਂ ਦੇ ਉੱਤੇ ਐਸਾ ਘਮਸਾਣ ਦਾ ਹੱਲਾ ਘਾਲਿਆ, ਜਦੋਂ ਗੁਰੂ ਕਿਆਂ ਸਿੱਖਾਂ ਨੇ ਆਪਣੇ ਵਿੱਚ ਗੁਰੂ ਸਾਹਿਬ ਨੂੰ ਨਾਮ ਵੇਖਿਆ ਅਤੇ ਮਨ ਜਿਹੜੇ ਉਹ ਡੋਲ ਵੀ ਗਏ। ਕੁਝ ਕੁ ਜਿਹੜੇ ਉਹਨਾਂ ਨੇ ਮਨ ਦੇ ਅੰਦਰ ਡਰ ਵੀ ਧਾਰਨ ਕੀਤਾ। ਜੰਗ ਦੇ ਮੈਦਾਨ ਦੇ ਹਾਲਾਤ ਤਬਦੀਲ ਹੋਏ। ਗੁਰੂ ਪਾਤਸ਼ਾਹ ਦੇ ਸਿੱਖਾਂ ਨੇ ਜਾ ਕੇ ਫਿਰ ਸਤਿਗੁਰੂ ਅੱਗੇ ਫਰਿਆਦ ਕੀਤੀ ਵੀ ਤੁਹਾਡੇ ਤੋਂ ਬਿਨਾਂ ਸਾਡੀ ਸੰਭਾਲ ਕਿਸੇ ਨਹੀਂ ਕਰਨੀ, ਤੁਸੀਂ ਕਿਰਪਾ ਕਰੋ, ਸਾਨੂੰ ਰੱਖ ਲਵੋ, ਆਪ ਕਿਰਪਾ ਕਰਕੇ ਆਪਣੇ ਖਾਲਸੇ ਪੰਥ ਦੀ ਸਹਾਇਤਾ ਕਰੋ, ਸਹਾਇਕ ਬਣੋ। ਗੁਰੂ ਪਾਤਸ਼ਾਹ ਸਿੱਖਾਂ ਦੀ ਫਰਿਆਦ ਸੁਣ ਕੇ ਫਿਰ ਆ ਕੇ ਜਦੋਂ ਨਾਲ ਖੜੋਂਦੇ ਨੇ ਜੰਗ ਦੇ ਮੈਦਾਨ ਦੇ ਵਿੱਚ ਸਿੰਘਾਂ ਦੇ, ਮੁੜ ਦੁਬਾਰਾ ਗੁਰੂ ਕਿਆਂ ਸਿੱਖਾਂ ਨੇ ਹੌਸਲੇ ਦੇ ਨਾਲ ਧੀਰਜ ਦੇ ਨਾਲ ਉਹਨਾਂ ਸਾਰੀਆਂ ਫੌਜਾਂ ਦਾ ਮੁਕਾਬਲਾ ਕਰਨਾ ਸ਼ੁਰੂ ਕੀਤਾ ਅਤੇ ਬੜੇ ਹੌਸਲੇ ਦੇ ਨਾਲ ਜੰਗ ਦੇ ਮੈਦਾਨ ਵਿੱਚ ਡਟ ਕੇ ਖੜੋ ਗਏ। ਕਵੀ ਜੀ ਨੇ ਇੱਥੋਂ ਤੱਕ ਜ਼ਿਕਰ ਕੀਤਾ ਵੀ ਕੁਝ ਕਿਤੇ ਐਸੀਆਂ ਵਿਉਂਤਬੰਦੀਆਂ ਬਣਾ ਕੇ ਬੈਠੇ ਸੀ ਵੀ ਹੁਣ ਗੁਰੂ ਸਾਹਿਬ 'ਤੇ ਹੈ ਕੋਈ ਨਹੀਂ, ਇੱਥੇ ਜੰਗ ਵਿੱਚ ਮਾਰੇ ਜਾਵਾਂਗੇ ਅਤੇ ਕਿਉਂ ਨਾ ਆਪਾਂ ਜੰਗ ਦਾ ਮੈਦਾਨ ਛੱਡ ਕੇ ਆਪਣੀਆਂ ਜਾਨਾਂ ਬਚਾ ਲਈਏ। ਜਿਨ੍ਹਾਂ ਨੇ ਇਹ ਵੀ ਆਪਣੇ ਮਨਾਂ ਅੰਦਰ ਵਿਚਾਰ ਧਾਰਨ ਕੀਤੀ ਸੀ, ਜਦੋਂ ਗੁਰੂ ਸਾਹਿਬ ਨੂੰ ਮੁੜ ਆਪਣੇ ਨਾਲ ਸਹਾਇਕ ਰੂਪ ਵਿੱਚ ਵੇਖਿਆ, ਗੁਰੂ ਸਾਹਿਬ ਸਹਾਇਤਾ ਕਰ ਰਹੇ, ਸਾਡੇ ਸਿਰ 'ਤੇ ਮਿਹਰ ਭਰਿਆ ਹੱਥ ਸਤਿਗੁਰੂ ਨੇ ਰੱਖਿਆ, ਉਹਨਾਂ ਨੇ ਵੀ ਆਪਣੇ ਮਨਾਂ ਨੂੰ ਧੀਰਜ ਦਿੱਤਾ ਅਤੇ ਧੀਰਜ ਦੇ ਕੇ ਉਹ ਫਿਰ ਗੁਰੂ ਪਾਤਸ਼ਾਹ ਦੇ ਨਾਲ ਸਤਿਗੁਰੂ ਜੀ ਕੇ ਸਾਰੇ ਸਿੱਖ ਜਿਹੜੇ ਉਹ ਫੌਜ ਦਾ ਮੁਕਾਬਲਾ, ਆਲਮ ਚੰਦ ਉਹਨਾਂ ਦੀ ਫੌਜ ਦਾ ਮੁਕਾਬਲਾ ਕਰਨ ਵਾਸਤੇ ਡਟ ਕੇ ਖੜੋ ਗਏ।
ਇੱਥੋਂ ਕੁ ਤੱਕ ਇਤਿਹਾਸ ਸਭ ਸੰਗਤਾਂ ਨੇ ਕੱਲ੍ਹ ਦੇ ਦੀਵਾਨਾਂ ਅੰਦਰ ਸਰਵਣ ਕੀਤਾ ਸੀ ਔਰ ਬੇਲਿਹਾਜੇ ਸਮੇਂ ਨੇ ਆਪਣਾ ਡੰਕਾ ਵਜਾ ਦਿੱਤਾ ਸੀ। ਆਓ ਗੁਰੂ ਪਿਆਰ ਵਾਲਿਓ, ਅਗਾਂਹ ਕਿਵੇਂ ਹੁਣ ਘਮਸਾਨ ਦਾ ਯੁੱਧ ਹੁੰਦਾ ਹੈ, ਗੁਰੂ ਸਾਹਿਬ ਕਿਹੜੀ ਕਿਹੜੀ ਰਹਿਮਤ ਕਰਦੇ ਨੇ, ਔਰ ਬੁਲੰਦ ਚੰਦ ਅਤੇ ਆਲਮ ਚੰਦ ਇਹਨਾਂ ਦੋਵਾਂ ਦਾ ਕੀ ਹਸ਼ਰ ਹੁੰਦਾ ਹੈ, ਇੱਧਰੋਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਕਿਹੜੇ ਸਿੰਘ ਨੇ ਜਿਹੜੇ ਜੰਗ ਦੇ ਮੈਦਾਨ ਵਿੱਚ ਜੂਝਦੇ ਨੇ। ਇਤਿਹਾਸ ਦੇ ਅਗਲੇਰੇ ਪੰਨਿਆਂ ਦੇ ਨਾਲ ਆਪਾਂ ਸਾਂਝ ਪਾਈਏ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਮਾਲਕ ਜੀ ਆਪ ਰਸਨਾ ਉੱਤੇ ਵਰਤ ਕੇ ਪਾਵਨ ਇਤਿਹਾਸ ਔਰ ਗੁਰਬਾਣੀ ਦੀ ਵਿਚਾਰ ਸਾਹਿਬ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਕੋਈ ਰਸਨਾ ਵਾਂਝੀ ਨਾ ਰਹੇ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ।

ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਰਚੇਤਾ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ, ਉਹਨਾਂ ਨੇ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ। ਲੜੀ ਨੂੰ ਜੋੜਦਿਆਂ ਹੋਇਆਂ ਕਵੀ ਜੀ ਨੇ ਜ਼ਿਕਰ ਕੀਤਾ ਵੀ ਜਦੋਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਮੁੜ ਜੰਗ ਦੇ ਮੈਦਾਨ ਵਿੱਚ ਆਏ, ਗੁਰੂ ਕਿਆਂ ਸਿੱਖਾਂ ਦੀ ਮਾਲਕ ਪਾਤਸ਼ਾਹ ਨੇ ਆਪ ਜਦੋਂ ਸਾਰ ਲਈ ਆਪ ਸਹਾਇਤਾ ਕੀਤੀ, ਉਸ ਵਕਤ ਜਿਨ੍ਹਾਂ ਨੇ ਆਪਣੇ ਮਨ ਅੰਦਰ ਵਿਉਂਤ ਬਣਾਈ ਸੀ ਵੀ ਅਸੀਂ ਜੰਗ ਦਾ ਮੈਦਾਨ ਛੱਡ ਕੇ ਵੀ ਚਲੇ ਜਾਵਾਂਗੇ, ਉਹਨਾਂ ਸਭਨਾਂ ਨੇ ਆਪਣੇ ਆਪਣੇ ਮਨਾਂ ਨੂੰ ਧੀਰਜ ਦਿੱਤਾ। ਜਦੋਂ ਆਪਣੇ ਮਨਾਂ ਨੂੰ ਧੀਰਜ ਦਿੱਤਾ ਅਤੇ ਆਪਣੇ ਮਨਾਂ ਨੂੰ ਧੀਰਜ ਦਿੰਦਿਆਂ ਹੋਇਆਂ ਉਹ ਸਾਰੇ ਮੁੜ ਮੁੜ ਕੇ ਲੜੇ, ਭਾਵ ਉਹਨਾਂ ਨੇ ਫਿਰ ਆਪਣੇ ਜਿਹੜੇ ਸ਼ਸਤਰ ਨੇ ਉਹਨਾਂ ਨੂੰ ਸੰਭਾਲਿਆ ਫੌਜ ਦਾ ਜੰਗ ਦੇ ਵਿੱਚ ਮੁਕਾਬਲਾ ਕਰਨ ਵਾਸਤੇ। ਆਪਣੇ ਸ਼ਸਤਰ ਸੰਭਾਲ ਕੇ ਅਤੇ ਜੰਗ ਦੇ ਮੈਦਾਨ ਅੰਦਰ ਹੁਣ ਆਪਣੀ ਸੂਰਮਤਾਈ, ਆਪਣੀ ਵੀਰਤਾ ਦਾ ਪ੍ਰਗਟਾਵਾ ਉਹ ਕਰ

ਉੱਥੇ ਬੰਦੂਕਾਂ ਇਸ ਤਰ੍ਹਾਂ ਚੱਲੀਆਂ ਜਿਵੇਂ ਇੱਕ ਵਾਰੀ ਤਾਂ ਬੱਦਲ ਮੀਂਹ ਭਰਾਉਂਦਾ ਭਰਾਉਂਦਾ ਸ਼ਾਂਤ ਹੋ ਜਾਂਦਾ, ਪਰ ਮੁੜ ਦੁਬਾਰਾ ਫਿਰ ਘਟਾਵਾਂ ਚੜ੍ਹ ਕੇ ਆ ਜਾਂਦੀਆਂ ਅਤੇ ਬੱਦਲ ਫਿਰ ਬੜੀ ਤੇਜ਼ੀ ਨਾਲ ਵਰਖਾ ਕਰਨ ਲੱਗ ਜਾਂਦਾ। ਬਸ ਇੱਦਾਂ ਕਹਿੰਦੇ ਉੱਥੇ ਬੰਦੂਕ 'ਚੋਂ ਗੋਲੀਆਂ ਚੱਲੀਆਂ, ਭਾਵ ਇੱਦਾਂ ਕਹਿ ਲਓ ਵੀ ਜਿਵੇਂ ਬੱਦਲ ਇੱਕ ਵਾਰੀ ਵਰ ਰਿਹਾ ਸੀ ਬੰਦੂਕਾਂ ਦੇ ਵਿੱਚੋਂ ਗੋਲੀਆਂ ਤਾਂ ਪਹਿਲਾਂ ਵੀ ਚੱਲ ਰਹੀਆਂ, ਪਰ ਜਿਵੇਂ ਕੁਝ ਚਿਰ ਵਾਸਤੇ ਮੀਂਹ ਵਰਦਾ ਹੋਇਆ ਵਰਖਾ ਹੁੰਦੀ ਹੋਈ ਬਾਰਿਸ਼ ਹੁੰਦੀ ਰੁਕ ਜਾਂਦੀ ਹੈ, ਕੁਝ ਚਿਰ ਬਾਅਦ ਦੁਬਾਰਾ ਫਿਰ ਬੜੀ ਤੇਜ਼ੀ ਦੇ ਨਾਲ ਉਹ ਬੱਦਲ ਮੀਂਹ ਵਰਾਉਣ ਲੱਗ ਜਾਂਦੇ ਨੇ, ਉਸੇ ਤਰ੍ਹਾਂ ਗੋਲੀਆਂ ਦਾ ਮੀਂਹ ਵਰਨ ਲੱਗਾ। ਕੁਝ ਚਿਰ ਵਾਸਤੇ ਤਾਂ ਗੋਲੀਆਂ ਦੀ ਵਰਖਾ ਰੁਕੀ, ਪਰ ਜਦੋਂ ਗੁਰੂ ਸਾਹਿਬ ਆ ਕੇ ਨਾਲ ਖੜੋ ਗਏ ਫਿਰ ਉਹਨਾਂ ਨੇ ਉਸੇ ਤਰ੍ਹਾਂ ਆਪਣੀਆਂ ਬੰਦੂਕਾਂ ਚਲਾਈਆਂ ਜੀ, ਫਿਰ ਗੋਲੀਆਂ ਦਾ ਮੀਂਹ ਉਸ ਥਾਂ 'ਤੇ ਵਰਖਾ ਫਿਰ ਹੁੰਦੀ।

ਦੋਵੇਂ ਪਾਸਿਆਂ ਦੇ ਜਿਹੜੇ ਯੋਧੇ ਨੇ ਨਾ ਉਹ ਸਾਰੇ ਲੋਹੇ ਨਾਲ ਮੜੇ ਹੋਏ ਅਤੇ ਮੁਕਾਬਲਾ ਕਰ ਰਹੇ ਨੇ ਇੱਕ ਦੂਜੇ ਦੇ ਨਾਲ ਬੜੀ ਦ੍ਰਿੜਤਾ ਦੇ ਨਾਲ, ਬੜੇ ਜ਼ਿਆਦਾ ਵੀਰ ਰਸ ਨਾਲ ਭਰੇ ਹੋਏ ਔਰ ਮੁਕਾਬਲਾ ਕਰਦਿਆਂ ਹੋਇਆਂ ਕਵੀ ਜੀ ਆਖਰੇ ਕਹਿੰਦੇ ਵੀ ਦੰਦਾਂ ਨੂੰ ਆਪਣਿਆਂ ਨੂੰ ਕਰੀਚਦੇ ਪੀਸ ਪੀਸ, ਗੁੱਸਾ ਜਿਵੇਂ ਚੜ੍ਹਦਾ ਅਤੇ ਬੰਦਾ ਦੰਦ ਕਰੀਚਦਾ, ਦੰਦ ਐਨ ਚੰਗੀ ਤਰ੍ਹਾਂ ਮੂੰਹ ਮੀਟ ਮੀਟ ਕੇ ਫਿਰ ਮੁਕਾਬਲਾ। ਇਸ ਤਰ੍ਹਾਂ ਦੋਵਾਂ ਪਾਸਿਆਂ ਦੇ ਯੋਧੇ ਜਿਹੜੇ ਨਾ ਉਹ ਇੱਕ ਦੂਜੇ ਦਾ ਮੁਕਾਬਲਾ

ਉਸ ਥਾਂ 'ਤੇ ਜਦੋਂ ਇੱਦਾਂ ਦੁਬਾਰਾ ਘਮਸਾਨ ਦਾ ਮੁਕਾਬਲਾ ਹੋਇਆ, ਉਰ ਫੂਟੇ, ਕਈਆਂ ਦੇ ਹਿਰਦੇ ਵਿੰਨੇ ਗਏ ਅਤੇ ਕਈਆਂ ਦੇ ਸਰੀਰਕ ਅੰਗ ਟੁੱਟ ਗਏ, ਭਾਵ ਕਿਸੇ ਦੀ ਲੱਤ ਵੱਢੀ ਗਈ, ਕਿਸੇ ਦੀ ਬਾਂਹ ਵੱਢੀ ਗਈ, ਕਿਸੇ ਦਾ ਹਿਰਦਾ ਜਿਹੜਾ ਉਹ ਗੋਲੀ ਨਾਲ ਵਿੰਨਿਆ ਗਿਆ, ਕਿਸੇ ਦੇ ਸਰੀਰ ਵਿੱਚੋਂ ਤੀਰ ਆਰ ਪਾਰ ਹੋ ਜਾਂਦਾ ਨਾ। ਇੱਦਾਂ ਉੱਥੇ ਜਿਵੇਂ ਹੁਣ ਜੰਗ ਦੇ ਮੈਦਾਨ ਦੀ ਦਸ਼ਾ ਬਣਦੀ, ਕਵੀ ਜੀ ਨੇ ਉਹ ਹੀ ਜ਼ਿਕਰ ਕੀਤਾ ਵੀ ਕਿਸੇ ਦੇ ਹਿਰਦੇ ਫੁੱਟੇ, ਕਿਸੇ ਦੇ ਅੰਗ ਟੁੱਟੇ, ਅਤੇ ਉੱਥੇ ਲਹੂ ਲੁਹਾਨ ਸਾਰੀ ਥਾਂ 'ਤੇ ਸਰੀਰ ਜਿਹੜੇ ਉਹ

ਅਲੰਕਾਰ ਵਰਤੇ, ਕਹਿੰਦੇ ਸਰੀਰ ਲਹੂ ਨਾਲ ਇੱਦਾਂ ਭਿੱਜੇ ਹੋਏ ਨੇ ਜਿਵੇਂ ਮਾਨੋ ਲਾਲ ਰੰਗ ਦੇ ਗੁਲਾਲ ਨਾਲ ਕਿਸੇ ਹੋਲੀ ਖੇਡੀ ਹੋਵੇ, ਫਾਗ ਖੇਡਿਆ ਹੋਵੇ, ਉੱਦਾਂ ਸਾਰੇ ਸਰੀਰ ਲਹੂਆਂ ਨਾਲ, ਤਲਵਾਰਾਂ ਲਹੂਆਂ ਨਾਲ ਭਿੱਜੀਆਂ ਹੋਈਆਂ, ਸ਼ਸਤਰ ਲਹੂਆਂ ਨਾਲ ਭਿੱਜੇ ਨੇ। ਅਤੇ ਜਾਂ ਦੂਜਾ ਅਲੰਕਾਰ ਵਰਤਿਆ ਵੀ ਜਿਵੇਂ ਪਲਾਸ ਦੇ ਫੁੱਲ ਖਿੜੇ ਹੋਣ ਨਾ ਲਾਲ ਸੂਹੇ ਰੰਗ ਦੇ, ਉਹ ਉਸ ਤਰੀਕੇ ਦੇ ਨਾਲ ਹੁਣ ਨਜ਼ਰੀ ਆ ਰਿਹਾ ਵੀ ਸਾਰੇ ਪਾਸੇ ਫੁੱਲ ਹੀ ਫੁੱਲ ਖਿੜੇ ਹੋਏ ਨੇ। ਇਸ ਤਰ੍ਹਾਂ ਦਾ ਉੱਥੇ ਦ੍ਰਿਸ਼ ਜਿਹੜਾ ਉਹ ਜੰਗ

ਇੱਕ ਕਰਾਉਂਦੇ ਦਾ ਬੂਟਾ ਹੈ ਉਸ ਸਥਾਨ ਦੇ ਉੱਤੇ ਲੱਗਾ ਹੋਇਆ ਅਤੇ ਧੰਨ ਗੁਰੂ ਕਲਗੀਧਰ ਸਾਹਿਬ ਉਹਦੇ ਹੇਠਾਂ ਖੜੋਤੇ ਹੋਏ ਨੇ। ਉਸ ਬੂਟੇ ਉਸ ਰੁੱਖ ਦੇ ਹੇਠਾਂ ਖੜੋ ਕੇ ਅਤੇ ਸਤਿਗੁਰੂ ਕਲਗੀਧਰ ਸਾਹਿਬ ਜੰਗ ਦਾ ਸਾਰਾ ਦ੍ਰਿਸ਼ ਵੇਖ ਰਹੇ ਨੇ ਵੀ ਜੰਗ ਦੇ ਵਿੱਚ ਬਣ ਕੀ ਰਿਹਾ ਹੈ, ਕਿਵੇਂ ਯੋਧੇ ਆਪਸ ਦੇ ਵਿੱਚ ਯੁੱਧ ਕਰ ਰਹੇ ਨੇ, ਕਿਵੇਂ ਜੂਝ ਰਹੇ ਨੇ ਸੂਰਮੇ ਨਾ। ਗੁਰੂ ਸਾਹਿਬ ਆਪਣੇ ਅੱਖੀਂ ਵੇਖ ਰਹੇ ਨੇ ਦੋਵਾਂ ਪਾਸਿਆਂ ਦੇ ਯੋਧਿਆਂ ਨੂੰ ਜੰਗ ਦੇ ਮੈਦਾਨ ਵਿੱਚ ਆਪਣੀ ਸੂਰਵੀਰਤਾ ਪ੍ਰਗਟ ਕਰ

ਦੋਵਾਂ ਦਿਸ਼ਾਵਾਂ ਦਾ ਤਮਾਸ਼ਾ ਗੁਰੂ ਸਾਹਿਬ ਵੇਖ ਰਹੇ, ਜੋ ਉੱਥੇ ਜੰਗ ਦੀ ਦਸ਼ਾ ਬਣੀ ਹੋਈ ਹੈ ਵੀ ਕਿਵੇਂ ਯੋਧੇ ਜਿਹੜੇ ਉਹ ਇਸ ਤਰ੍ਹਾਂ ਜੰਗ ਦੇ ਮੈਦਾਨ ਵਿੱਚ ਲੜ ਰਹੇ ਦੇ ਮਰਨ ਮਾਰਨ ਤੱਕ ਉਤਰੇ ਹੋਏ। ਹੁਣ ਜਿਹੜਾ ਵੀ ਜੰਗ ਦੇ ਮੈਦਾਨ ਵਿੱਚ ਉਤਰਿਆ ਉਹ ਮਰਨ ਦੀ ਨਹੀਂ, ਉਹ ਮਾਰਨ ਦੀ ਸੋਚ ਲੈ ਕੇ ਉਤਰਿਆ ਹੋਇਆ। ਹਾਂ, ਇਹਦੇ ਵਿੱਚ ਕੋਈ ਦੋਰਾਵਾ ਨਹੀਂ, ਜਿਹੜਾ ਜੰਗ ਦੇ ਮੈਦਾਨ ਵਿੱਚ ਜੂਝ ਰਿਹਾ ਜਾਂ ਜੂਝਣ ਦੇ ਲਈ ਜੰਗ ਦੇ ਮੈਦਾਨ ਵਿੱਚ ਚੱਲਿਆ ਉਹ ਆਪਣੇ ਮਨ ਅੰਦਰ ਡਰ ਨਹੀਂ ਲੈ ਕੇ ਚੱਲਿਆ। ਇਹ ਨਹੀਂ ਵੀ ਉਹ ਮੌਤ ਤੋਂ ਡਰਦਾ, ਉਹਨੇ ਪਹਿਲਾਂ ਇਹ ਮਿੱਥ ਲਿਆ ਵੀ ਹੋ ਸਕਦਾ ਜੰਗ ਦੇ ਮੈਦਾਨ 'ਚ ਮੈਂ ਵੀ ਮਰ ਜਾਂ, ਪਰ ਉਹ ਇਸ ਗੱਲ ਨਾਲੋਂ ਵਧੇਰੇ ਜ਼ੋਰ ਲਾਉਂਦਾ ਵੀ ਮੈਂ ਮਰਨ ਨਾਲੋਂ ਪਹਿਲਾਂ ਆਪਣੇ ਵੈਰੀਆਂ ਨੂੰ ਮਾਰਾਂ। ਮਰਨ ਅਤੇ ਮਾਰਨ ਦੀ ਸੋਚ ਲੈ ਕੇ ਜੰਗ ਦੇ ਮੈਦਾਨ ਵਿੱਚ ਹਰ ਯੋਧਾ ਉਤਰਦਾ। ਕੋਈ ਵੀ ਯੋਧਾ ਜੰਗ ਦੇ ਮੈਦਾਨ ਵਿੱਚ ਮੌਤ ਦਾ ਡਰ ਲੈ ਕੇ ਨਹੀਂ ਉਤਰਦਾ, ਉਹ ਮੌਤ ਦੇ ਡਰ ਨੂੰ ਵਿਸਾਰਦਾ ਫਿਰ ਜੰਗ ਦੇ ਮੈਦਾਨ ਵਿੱਚ ਜਾਂਦਾ ਹੈ। ਅਤੇ ਜਿਹਨੂੰ ਜਿਉਣ ਦੀ ਆਸ ਹੋਵੇ ਅਤੇ ਮੌਤ ਦਾ ਡਰ ਹੋਵੇ ਉਹ ਜੰਗ ਦੇ ਮੈਦਾਨ 'ਚ ਨਹੀਂ ਜਾਇਆ ਕਰਦਾ, ਕਦੇ ਵੀ ਉਹ ਜੰਗ ਦੇ ਮੈਦਾਨ 'ਚ ਨਹੀਂ ਜਾਂਦਾ। ਜਿਹਨੂੰ ਜਿਉਣ ਦੀ ਆਸ ਹੈ, ਲਾਲਸਾ ਹੈ ਅਤੇ ਮੌਤ ਦਾ ਡਰ ਹੈ, ਜੰਗ ਦੇ ਮੈਦਾਨ ਵਿੱਚ ਉਹੀ ਜੂਝਦਾ ਜਿਹਨੂੰ ਮੌਤ ਦਾ ਡਰ ਨਹੀਂ ਅਤੇ ਜਿਉਣ ਦੀ ਇੱਛਾ ਕੋਈ ਨਹੀਂ, ਉਹ ਜੰਗ ਦੇ ਮੈਦਾਨ 'ਚ ਜੂਝਦਾ ਹੈ। ਹੁਣ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਵੇਖ ਰਹੇ ਦੋਵਾਂ ਪਾਸਿਆਂ ਤੋਂ, ਜਿਹੜੇ ਯੋਧੇ ਨੇ ਉਹਨਾਂ ਸਾਰਿਆਂ ਨੇ ਆਪਣੇ ਮਨ ਵਿੱਚੋਂ ਮੌਤ ਦਾ ਡਰ ਵਿਸਾਰਿਆ ਹੋਇਆ, ਮੌਤ ਦਾ ਡਰ ਵਿਸਾਰ ਕੇ ਅਤੇ ਜੰਗ ਦੇ ਮੈਦਾਨ 'ਚ ਜੂਝ ਰਹੇ ਨੇ, ਅਤੇ ਕਿਵੇਂ ਇੱਕ ਦੂਜੇ ਉੱਤੇ ਬਲ ਧਾਰ ਧਾਰ ਕੇ ਹਮਲਾ ਕਰਦੇ ਨੇ। ਸਤਿਗੁਰੂ ਪਾਤਸ਼ਾਹ ਆਪ ਆਪਣੇ ਨੇਤਰਾਂ ਦੇ ਨਾਲ ਨਿਹਾਲ

ਬਾਣੀ ਦਾ ਵਧੀਕ ਬਲ ਹਾਸਲ ਕਰਕੇ। ਹੁਣ ਸਤਿਗੁਰੂ ਜੀ ਖਾਲਸੇ ਕੋਲ, ਗੁਰੂ ਕਿਆ ਸਿੱਖਾਂ ਕੋਲ, ਸਤਿਗੁਰੂ ਦੇ ਸਿੰਘਾਂ ਦੇ ਕੋਲ ਜਿੰਨਾ ਬਲ ਹੈ ਉਹ ਗੁਰੂ ਸਾਹਿਬ ਦਾ ਦਿੱਤਾ ਹੋਇਆ। ਗੁਰੂ ਪਾਤਸ਼ਾਹ ਕੋਲੋਂ ਅਧਿਕ ਵਧੇਰਾ ਬਲ ਲੈ ਕੇ ਅਤੇ ਜੰਗ ਦੇ ਮੈਦਾਨ ਅੰਦਰ ਖਾਲਸਾ ਪੰਥ ਅੱਗੇ ਹੋ ਕੇ ਜੂਝ ਰਿਹਾ ਹੈ, ਅਗਾਂਹ ਹੋ ਕੇ ਲੜ ਰਿਹਾ ਅਤੇ ਮੁਕਾਬਲਾ

ਉਹ ਅੱਗੇ ਵੱਧ ਕੇ ਇੱਦਾਂ ਜੂਝ ਰਹੇ ਨੇ ਵੀ ਡਰ ਨਹੀਂ ਕਿਸੇ ਦਾ, ਕੋਈ ਭੈ ਨਹੀਂ ਮਨ ਦੇ ਅੰਦਰ ਵੀ ਕੀ ਸੱਟਾ ਨਿਕਲੇਗਾ, ਬਸ ਇਹ ਹੈ ਵੀ ਅਸੀਂ ਜੰਗ ਦੇ ਮੈਦਾਨ 'ਚ ਜੂਝਣਾ, ਗੁਰੂ ਕਲਗੀਧਰ ਸਾਹਿਬ ਦਾ ਦਿੱਤਾ ਹੋਇਆ ਬਲ ਸਾਡੇ ਕੋਲ ਹੈ, ਉਹ ਅੱਗੇ ਹੋ ਕੇ ਲੜ ਰਹੇ ਨੇ। ਜਦੋਂ ਉਹ ਜੰਗ ਦੇ ਮੈਦਾਨ ਵਿੱਚ ਜੂਝ ਰਹੇ ਨੇ ਨਾ, ਕਵੀ ਜੀ ਨੇ ਜ਼ਿਕਰ ਕੀਤਾ, ਕਹਿੰਦੇ ਵੀ ਜਿਹੜਾ ਅੱਗੇ ਅੜਦਾ ਨਾ ਉਹਨੂੰ ਰੁੰਡ ਮੁੰਡ ਕਰ ਦਿੰਦੇ ਨੇ, ਮਤਲਬ ਜਿਹੜਾ ਅੱਗੇ ਅੜਦਾ ਉਹਨੂੰ ਮੌਤ ਦੇ ਘਾਟ ਉਤਾਰ ਦਿੰਦੇ ਨੇ ਔਰ ਮਾਰ ਕੇ ਉਹਨੂੰ ਜ਼ਮੀਨ ਦੇ ਉੱਤੇ ਸੁੱਟ ਦਿੰਦੇ ਨੇ। ਪ੍ਰਹਾਰ ਹੀ ਇੱਦਾਂ ਦਾ ਕਰਦੇ ਨੇ ਵੀ ਇੱਕ ਤੋਂ ਦੂਜਾ ਵਾਰ ਕਰਨ ਦੀ ਲੋੜ ਹੀ ਨਹੀਂ ਪੈਂਦੀ। ਜੇ ਕਿਸੇ ਦੇ ਨੇਜਾ ਵੱਜਦਾ ਉੱਤੇ ਨੇਜੇ ਨਾਲ ਪਰੋਇਆ ਧਰਤੀ 'ਤੇ ਸੁੱਟ ਦਿੰਦੇ ਨੇ, ਜੇ ਕਿਸੇ ਦੇ ਤੀਰ ਵੱਜਦਾ ਤਾਂ ਉਹ ਇੱਕ ਤੋਂ ਦੂਜੇ ਤੀਰ ਦੀ ਲੋੜ ਕੋਈ ਨਹੀਂ ਪੈਂਦੀ, ਉਹ ਵੀ ਜੰਗ ਦੇ ਮੈਦਾਨ ਵਿੱਚ ਧਰਤੀ 'ਤੇ ਡਿੱਗ ਪੈਂਦਾ। ਅਤੇ ਜੇ ਕਿਸੇ ਦੇ ਤਲਵਾਰ ਵੱਜਦੀ ਹੈ ਫਿਰ ਉਹ ਜਿੱਥੇ ਇੱਕ ਵਾਰ ਵੱਜਦਾ, ਜੇ ਬਾਂਹ 'ਤੇ ਵੱਜਦਾ ਤਾਂ ਬਾਂਹ ਸਰੀਰ ਨਾਲੋਂ ਵੱਖਰੀ ਹੋ ਜਾਂਦੀ ਹੈ, ਅਤੇ ਜੇ ਸਿਰ 'ਤੇ ਵੱਜਦਾ ਧੌਣ 'ਤੇ ਵੱਜਦਾ ਤਾਂ ਧੌਣ ਧੜ ਨਾਲੋਂ ਵੱਖਰੀ ਹੋ ਜਾਂਦੀ, ਮਤਲਬ ਇੱਕ ਤੋਂ ਦੂਜੇ ਵਾਰ ਦੀ ਲੋੜ ਨਹੀਂ ਪੈਂਦੀ। ਇਸ ਤਰ੍ਹਾਂ ਗੁਰੂ ਕੇ ਸਿੱਖ ਜੰਗ ਦੇ ਮੈਦਾਨ ਅੰਦਰ ਜੂਝ

ਕਹਿ ਲਓ ਵੀ ਇੰਜ ਪ੍ਰਤੀਤ ਹੋ ਰਿਹਾ ਸੀ ਵੀ ਜਿਵੇਂ ਕਾਲੀਆਂ ਘਟਾਵਾਂ ਇੱਕੋ ਵਾਰੀ ਚੜ੍ਹ ਕੇ ਆ ਜਾਂਦੀਆਂ ਨਾ, ਅਤੇ ਇਹ ਨਹੀਂ ਪਤਾ ਵੀ ਇੰਨੀਆਂ ਸੰਘਣੀਆਂ ਘਟਾਵਾਂ ਆਈਆਂ ਕਿੱਥੋਂ ਅਤੇ ਇੰਨੀ ਤੇਜ਼ ਵਰਖਾ ਕਿਵੇਂ ਹੋ ਰਹੀ ਹੈ। ਜਿਵੇਂ ਇਸ ਗੱਲ ਦਾ ਆਪਾਂ ਕਦੇ ਅੰਦਾਜ਼ਾ ਨਹੀਂ ਲਾ ਸਕੇ ਵੀ ਇੰਨੀਆਂ ਇੱਕੋ ਦਮ ਜਿਵੇਂ ਜੀ ਆਕਾਸ਼ ਸਾਫ਼ ਹੋਵੇ, ਧੁੱਪ ਚੜ੍ਹੀ ਹੋਵੇ ਅਤੇ ਕਾਲੀਆਂ ਘਟਾਵਾਂ ਜਦੋਂ ਚੜ੍ਹ ਕੇ ਆਉਂਦੀਆਂ ਆਪਾਂ ਹੈਰਾਨ ਹੋ ਜਾਂਦੇ ਵੀ ਇੱਕੋ ਦਮ ਹਨੇਰਾ ਕਿਵੇਂ ਹੋ ਗਿਆ ਨਾ। ਫਿਰ ਉਹੀ ਕਾਲੇ ਬੱਦਲ ਜਦੋਂ ਮੀਂਹ ਪਾਉਂਦੇ ਨੇ ਉਹਨਾਂ 'ਚੋਂ ਨਾ ਮੀਂਹ ਵਰਦਾ ਪਾਣੀ ਧਰਤੀ 'ਤੇ ਡਿੱਗਦਾ ਅਤੇ ਆਪਾਂ ਫਿਰ ਬੜੇ ਹੈਰਾਨ ਹੁੰਦੇ ਵੀ ਕਿੱਡੀ ਤੇਜ਼ੀ ਨਾਲ ਮੀਂਹ ਪੈ ਰਿਹਾ। ਹੁਣ ਕਵੀ ਜੀ ਕਹਿੰਦੇ ਵੀ ਜਦੋਂ ਗੁਰੂ ਕੇ ਸਿੰਘ ਦੁਬਾਰਾ ਜੰਗ ਦੇ ਮੈਦਾਨ 'ਚ ਜੂਝਣ ਲੱਗੇ ਨਾ ਇੰਝ ਹੀ ਪ੍ਰਤੀਤ ਹੋ ਰਿਹਾ ਸੀ ਵੀ ਕਾਲੀਆਂ ਘਟਾਵਾਂ ਮੁੜ ਚੜ੍ਹ ਕੇ ਆ ਗਈਆਂ ਨੇ ਅਤੇ ਇਹ ਹੁਣ ਕਿਸੇ ਤਰੀਕੇ ਵੀ ਲਿਹਾਜ਼ ਨਹੀਂ ਕਰਨਗੀਆਂ ਅਤੇ ਸਾਰੇ ਹੀ ਵੇਖ ਵੇਖ ਕੇ ਨਾ ਆਪਣੇ ਮਨਾਂ ਅੰਦਰ ਹੈਰਾਨ

ਕਹਿੰਦੇ ਹੁਣ ਕਿਉਂਕਿ ਇੱਕ ਵਾਰੀ ਤੇ ਦਸ਼ਾ ਇਦਾਂ ਦੀ ਬਣ ਗਈ ਸੀ ਨਾ ਆਲਮ ਚੰਦ ਹੁਣਾਂ ਨੂੰ ਇਹ ਲੱਗਣ ਲੱਗ ਗਿਆ ਸੀ ਵੀ ਜੰਗ ਅਸੀਂ ਜਿੱਤ ਗਏ ਹਾਂ, ਵੀ ਇਹ ਤੇ ਸਾਰੇ ਹੁਣ ਸਾਡੇ ਕੋਲੋਂ ਬੜੀ ਆਸਾਨੀ ਨਾਲ ਮਰ ਰਹੇ ਨੇ। ਗੁਰੂ ਸਾਹਿਬ ਨੇ ਜਦੋਂ ਜੰਗ ਤੋਂ ਆਪਣਾ ਥੋੜ੍ਹੀ ਜਿਹੀ ਦੂਰੀ ਬਣਾਈ, ਗੁਰੂ ਕਿਆ ਸਿੱਖਾਂ ਨੇ ਮਨਾਂ ਅੰਦਰਲਾ ਧੀਰਜ ਗਵਾ ਲਿਆ। ਉਹ ਜਦੋਂ ਸਤਿਗੁਰੂ ਕੋਲ ਜਾ ਕੇ ਬੇਨਤੀ ਕੀਤੀ, ਮਾਲਕ ਆ ਕੇ ਜੰਗ ਦੇ ਮੈਦਾਨ 'ਚ ਫਿਰ ਖੜੋ ਗਏ, ਉਹ ਜਿਹੜਾ ਧੀਰਜ ਗਿਆ ਸੀ ਉਹ ਮੁੜ ਮਨਾਂ ਨੂੰ ਮਿਲ ਗਿਆ। ਉਹ ਫਿਰ ਦੁਬਾਰਾ ਜਦੋਂ ਜੂਝਣ ਲੱਗ ਪਏ, ਉਹ ਆਲਮ ਚੰਦ ਹੁਣੀ ਹੈਰਾਨ ਇਸ ਕਰਕੇ ਨੇ ਵੀ ਅਸੀਂ ਤਾਂ ਸੋਚਿਆ ਸੀ ਜੰਗ ਜਿੱਤ ਗਏ ਹਾਂ, ਜੰਗ ਸਾਡੀ ਹੈ, ਪਰ ਜਦੋਂ ਦੁਬਾਰਾ ਗੁਰੂ ਕਿਆ ਸਿੰਘਾਂ ਨਾਲ ਮੁਕਾਬਲਾ ਹੋਇਆ ਫਿਰ ਮਨਾਂ 'ਚ ਹੈਰਾਨਗੀ ਇਸ ਗੱਲ ਦੀ ਆ ਵੀ ਅਜੇ ਜੰਗ ਮੁੱਕੀ ਕੋਈ ਨਹੀਂ, ਅਸੀਂ ਜੰਗ ਜਿੱਤੀ ਕੋਈ ਨਹੀਂ, ਅਜੇ ਤਾਂ ਜੰਗ ਆਰੰਭ ਹੋਈ ਹੈ। ਉਹ ਸਾਰੇ ਹੈਰਾਨ ਨੇ। ਫਿਰ ਜੀ ਕਵੀ ਜੀ ਨੇ ਜ਼ਿਕਰ ਕੀਤਾ, ਕਹਿੰਦੇ ਪਰਾਬੰਧ ਜਨ ਘੱਟ ਘੱਟ ਆਈ ਨਾ, ਜਿਵੇਂ ਸੰਘਣੀਆਂ ਘਟਾਵਾਂ ਆ ਗਈਆਂ, ਅਤੇ ਉਹ ਆਈਆਂ ਹੋਈਆਂ ਘਟਾਵਾਂ ਜਿਵੇਂ ਮੀਂਹ ਵਰਦਾ, ਉੱਦਾਂ ਇੱਧਰੋਂ ਗੁਰੂ ਕਿਆ ਸਿੰਘਾਂ ਗੋਲੀਆਂ ਵਰਾਉਣੀਆਂ, ਮੀਂਹ ਦੀਆਂ ਬੂੰਦਾਂ ਵਾਂਗੂ ਨਾ, ਮੀਂਹ ਦੀਆਂ ਕਣੀਆਂ ਵਾਂਗੂ ਇਹਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ।

ਨੇ, ਬੰਦੂਕਾਂ ਚੱਲਦੀਆਂ ਨੇ, ਆਵਾਜ਼ ਆਉਂਦੀ ਹੈ। ਅਤੇ ਜਦੋਂ ਬੰਦੂਕਾਂ ਦੇ ਚੱਲਣ ਦੇ ਨਾਲ ਆਵਾਜ਼ ਆਉਂਦੀ ਹੈ, ਗਜ਼ਾਂ ਦੀ ਆਵਾਜ਼, ਗੋਲੀਆਂ ਬਾਰੂਦ ਠੋਕਣ ਦੀ ਆਵਾਜ਼ ਆਉਂਦੀ ਹੈ, ਅਤੇ ਜਦੋਂ ਗੋਲੀਆਂ ਦਾ ਸਮੂਹ, ਬੰਦੂਕਾਂ ਜਦੋਂ ਸਮੂਹ ਰੂਪ ਦੇ ਵਿੱਚ ਚੱਲਦੀਆਂ ਨੇ, ਉਦੋਂ ਆਵਾਜ਼ ਪੈਦਾ ਆਉਂਦੀ, ਗੋਲੀਆਂ ਚੱਲਣ ਦੇ ਨਾਲ ਅੱਗ ਬੰਦੂਕਾਂ ਵਿੱਚੋਂ ਨਿਕਲਦੀ ਹੈ। ਕਵੀ ਜੀ ਕਹਿੰਦੇ ਵੀ ਉਹ ਇੰਝ ਪ੍ਰਤੀਤ ਹੁੰਦਾ ਜਿਵੇਂ ਕਾਲੀਆਂ ਘਟਾਵਾਂ, ਮੀਂਹ ਵੀ ਵਰ੍ਹਾ ਰਹੀਆਂ ਨੇ, ਕਣੀਆਂ ਵੀ ਪੈ ਰਹੀਆਂ, ਵਰਖਾ ਵੀ ਹੋ ਰਹੀ ਹੈ, ਅਤੇ ਨਾਲ ਬਿਜਲੀ ਵੀ ਚਮਕ ਰਹੀ। ਉੱਧਰੋਂ ਗੁਰੂ ਕਿਆਂ ਸਿੰਘਾਂ ਨੇ ਗੋਲੀਆਂ ਦਾ ਮੀਂਹ ਭਰਾਉਣਾ ਸ਼ੁਰੂ ਕੀਤਾ, ਅਤੇ ਨਾਲੇ ਜਦੋਂ ਗੋਲੀਆਂ ਭਰਾਉਂਦਿਆਂ ਬੰਦੂਕਾਂ 'ਚੋਂ ਅੱਗ ਨਿਕਲਦੀ, ਅਤੇ ਉਹ ਇੰਝ ਪ੍ਰਤੀਤ ਹੁੰਦਾ ਜਿਵੇਂ ਕਾਲੀਆਂ ਘਟਾਵਾਂ ਦੇ ਵਿੱਚ ਬਿਜਲੀ ਚਮਕ।

0: ਫਿਰ ਉੱਥੇ ਉੱਚੀ ਉੱਚੀ ਨਗਾਰੇ ਵੱਜ ਰਹੇ ਨੇ, ਉਹ ਵੱਜਦੇ ਹੋਏ ਨਗਾਰੇ ਇੱਦਾਂ ਪ੍ਰਤੀਤ ਹੁੰਦੇ ਜਿਵੇਂ ਬੱਦਲ ਗਰਜ ਰਹੇ ਹੋ, ਬੱਦਲ ਗਰਜ ਰਹੇ, ਬੰਦੂਕਾਂ ਜਿਹੜੀਆਂ ਉਹ ਗੋਲੀਆਂ ਵਰਖਾ ਵਾਂਗੂ ਵਰ ਰਹੀਆਂ ਨੇ, ਮੀਂਹ ਵਾਂਗੂ ਵਰ ਰਹੀਆਂ ਨੇ, ਅਤੇ ਉਹਨਾਂ ਵਿੱਚੋਂ ਨਿਕਲਦੀ ਹੋਈ ਅੱਗ ਧੁਖਦੇ ਹੋਏ ਪਲੀਤੇ ਬਿਜਲੀ ਵਾਂਗੂ ਚਮਕ ਰਹੇ ਨੇ। ਮਤਲਬ ਇਹ ਸਾਰਾ ਉੱਥੇ ਜੰਗ ਦਾ ਦ੍ਰਿਸ਼ ਕਵੀ ਜੀ ਨੇ ਪੇਸ਼ ਕੀਤਾ ਹੈ।
1: ਰਿੱਖ ਪਾਕੀ ਸਮ ਪਰਮ ਪਹਾਰੀ ਤੋਰ ਫੋਰ ਚੂਰਨ ਕਰ ਡਾਰੀ।
0: ਫਿਰ ਇੱਕ ਅਲੰਕਾਰ ਵਰਤਿਆ ਕ੍ਰਿਖ, ਕ੍ਰਿਖ ਸ਼ਬਦ ਜਿਹੜਾ ਵਰਤਿਆ ਜਾਂਦਾ ਜੀ ਫਸਲ ਵਾਸਤੇ ਵਰਤਿਆ ਜਾਂਦਾ, ਕ੍ਰਿਖੀ ਅਸਲ ਵਿੱਚ ਸ਼ਬਦ ਹੈ, ਕ੍ਰਿਖੀ ਖੱਖੇ ਨੂੰ ਸਿਹਾਰੀ ਦੇ ਨਾਲ, ਫਸਲ ਫਸਲ ਜਿਹੜੀ ਹੈ ਉਹ ਪੱਕੀ ਹੋਈ ਹੈ, ਪੱਕੀ ਹੋਈ ਫਸਲ ਹੈ, ਵੱਢਣ ਵਾਲਾ ਵੱਢ ਕੇ ਜਿਵੇਂ ਉਹਨੂੰ ਪੀਸ ਦਿੰਦਾ ਨਾ ਉਹਦਾ ਚੂਰਨ ਬਣਾ ਦਿੰਦਾ, ਇਹ ਹੁਣ ਵੱਢਣ ਵਾਲੇ 'ਤੇ ਨਿਰਭਰ ਕਰਦਾ ਵੀ ਉਹਨੇ ਉਹਨੂੰ ਚੂਰਨ ਕਿੱਦਾਂ ਬਣਾਉਣਾ। ਕਵੀ ਜੀ ਕਹਿੰਦੇ ਵੀ ਜਿਹੜੇ ਸਾਹਮਣੇ ਖੜੋਤੀ ਹੋਈ ਪਹਾੜੀਆਂ ਦੀ ਫੌਜ ਹੈ ਨਾ ਉਹ ਇੱਦਾਂ ਜਿਵੇਂ ਪੱਕੀ ਹੋਈ ਫਸਲ ਹੈ, ਅਤੇ ਇੱਧਰੋਂ ਗੁਰੂ ਕੇ ਸਿੰਘ ਜਿਹੜੇ ਨੇ ਉਹ ਇੱਦਾਂ ਇਹਨਾਂ ਦਾ ਚੂਰਨ ਕਰੀ ਆਉਂਦੇ ਵੀ ਜਿਵੇਂ ਪੱਕੀ ਹੋਈ ਫਸਲ ਨੂੰ ਐਂ ਮਸਲਿਆ ਜਾਂਦਾ ਨਾ, ਪੀਸ ਦਿੱਤਾ ਜਾਂਦਾ, ਬਸ ਉੱਦਾਂ ਉਹ ਸਾਰੀ ਫੌਜ ਦਾ ਚੂਰਨ।

0: ਬੜਾ ਜ਼ਿਆਦਾ ਬਲ ਧਾਰ ਕੇ ਹੱਲਾ ਕੀਤਾ, ਹੱਲਾ ਘਾਲ ਕੇ ਖਾਲਸਾ ਲੜਿਆ। ਜਿਹੜਾ ਪਹਿਲਾਂ ਕਹਿੰਦੇ ਭਾਗਿਓ ਪ੍ਰਥਮ, ਜਿਹੜਾ ਪਹਿਲੋਂ ਮਨ ਦੇ ਵਿੱਚ ਇਹ ਇੱਛਾ ਧਾਰੀ ਬੈਠੇ ਸੀ ਵੀ ਅਸੀਂ ਚਲੇ ਜਾਣਾ, ਗੁਰੂ ਸਾਹਿਬ 'ਤੇ ਨਜ਼ਰ ਹੀ ਨਹੀਂ ਆ ਰਹੇ, ਅਤੇ ਜਿਹੜੇ ਉੱਥੋਂ ਜਾਣ ਦੀ ਸੋਚ ਵਿਉਂਤ ਬਣਾਈ ਬੈਠੇ ਨੇ, ਉਹ ਮੁੜ ਕੇ ਦੁਬਾਰਾ ਲਾਜ ਕਰ, ਲਾਜ ਮਤਲਬ ਸ਼ਰਮ, ਸ਼ਰਮ ਕਰਕੇ ਉਹ ਵਾਪਸ ਜੰਗ ਦੇ ਮੈਦਾਨ ਅੰਦਰ ਮੁੜੇ ਹਨ।
1: ਮਲੀਆ ਚੰਦ ਆਨ ਪਕ ਰੋਪਿਓ, ਪਿਕ ਸਿਪਾ ਭਾਜੀ ਉਰ ਕੋਪਿਓ।
0: ਹੁਣ ਜਿਹੜਾ ਬਲੀਆ ਚੰਦ ਹੈ, ਬੁਲੰਦ ਚੰਦ ਜਿਹਨੂੰ ਆਪਾਂ ਪੜ੍ਹਦੇ ਆ ਰਹੇ, ਬਲੀਆ ਚੰਦ ਆਨ ਪਗ ਰੋਪਿਓ, ਉਹ ਨਾ ਆ ਕੇ ਹੁਣ ਜੰਗ ਦੇ ਮੈਦਾਨ 'ਚ ਖੜੋ ਗਿਆ। ਹੁਣ ਉਹ ਆ ਕੇ ਖੜੋਤਾ, ਉਹਨੇ ਵੇਖਿਆ ਵੀ ਜੰਗ ਦੀ ਤਾਂ ਇੱਕ ਹਿਸਾਬ ਨਾਲ ਪਾਸਾ ਹੀ ਪਲਟ ਗਿਆ ਨਾ ਜੰਗ ਦਾ, ਜੰਗ ਦੇ ਤਾਂ ਹਾਲਾਤ ਹੀ ਬਦਲ ਗਏ। ਵੀ ਅਸੀਂ ਸੋਚੀ ਬੈਠੇ ਸਾਂ ਵੀ ਜੰਗ ਸਾਡੀ ਹੈ, ਪਰ ਜਦੋਂ ਜੰਗ ਦੀ ਦਸ਼ਾ ਵੇਖੀ ਵੀ ਨੁਕਸਾਨ ਵੀ ਸਾਡਾ ਹੋ ਰਿਹਾ, ਮਰੇ ਵੀ ਸਾਡੇ ਸਿਪਾਹੀ ਬਹੁਤੇ ਨੇ, ਫਿਰ ਉਹਨੇ ਨਾ ਪੱਗ ਰੋਪਿਓ, ਉਹਨੇ ਬੜਾ ਗੁੱਸਾ ਧਾਰਨ ਕੀਤਾ ਅਤੇ ਉਹ ਆਪ ਜੰਗ ਦੇ ਮੈਦਾਨ ਵਿੱਚ ਡਟ ਕੇ ਖੜੋਤਾ।

0: ਕੀ ਕੀਤਾ ਜਿਹੜਾ ਬਲੀਆ ਚੰਦ ਹੈ ਇਹਨੇ ਨਾ ਆਪਣੀ ਫੌਜ ਨੂੰ ਦੁਬਾਰਾ ਕ੍ਰੋਧ ਨਾਲ ਕਿਹਾ ਵੀ ਤੁਸੀਂ ਕਿਉਂ ਇਸ ਤਰ੍ਹਾਂ ਹੌਸਲਾ ਛੱਡਿਆ, ਜੰਗ ਦੇ ਮੈਦਾਨ ਵਿੱਚ ਜੂਝੋ। ਉਹਨਾਂ ਨੂੰ ਨਾਲੇ ਲਲਕਾਰਦਾ ਜੀ, ਵੰਗਾਰ ਕੇ ਉਹਨਾਂ ਨੂੰ ਜੰਗ ਦੇ ਮੈਦਾਨ ਵਿੱਚ ਲਾਉਂਦਾ, ਆਪਣੀ ਭੱਜੀ ਜਾਂਦੀ ਫੌਜ ਨੂੰ ਗੁੱਸਾ ਕਰਕੇ ਰੋਕਦਾ ਵੀ ਤੁਸੀਂ ਜੰਗ ਦੇ ਮੈਦਾਨ 'ਚ ਲੜਨ ਵਾਸਤੇ ਹੋ, ਇਸ ਤਰ੍ਹਾਂ ਜਾਨਾਂ ਬਚਾ ਕੇ ਭੱਜਣ ਵਾਸਤੇ ਨਹੀਂ। ਇਹਨੇ ਬਹੁਤੀ ਆਪਣੀ ਫੌਜ ਜਿਹੜੀ ਉਹਨੂੰ ਹੱਲਾਸ਼ੇਰੀ ਦੇ ਕੇ ਅਤੇ ਮੁੜ ਜੰਗ ਦੇ ਮੈਦਾਨ 'ਚ ਲਾਇਆ। ਇੱਧਰੋਂ ਬਲੀਆ ਚੰਦ ਆਪਣੀ ਫੌਜ ਲੈ ਕੇ ਆਪਣੀ ਭੱਜੀ ਜਾਂਦੀ ਫੌਜ ਨੂੰ ਰੋਕਦਾ ਮੁਕਾਬਲਾ ਕਰਨ ਵਾਸਤੇ, ਕਹਿੰਦਾ ਵੀ ਆਪਾਂ ਜੰਗ ਜਿੱਤਣੀ ਹੈ, ਆਪਾਂ ਜੰਗ ਦਾ ਮੈਦਾਨ ਛੱਡ ਕੇ ਭੱਜਣਾ ਕੋਈ ਨਹੀਂ। ਬਲੀਆ ਚੰਦ ਨੇ ਆਪਣੀ ਫੌਜ ਰੋਕੀ। ਉੱਧਰੋਂ ਗੁਰੂ ਕਾ ਸਿੰਘ ਉਹਦਾ ਸਿੰਘ ਭਾਈ ਉਹਦਾ ਸਿੰਘ ਨੇ ਧੀਰਜ ਧਰਿਆ ਆਪਣੇ ਮਨ ਦੇ ਅੰਦਰ ਅਤੇ ਉਹ ਆਪਣੇ ਨਾਲ ਸਿੰਘਾਂ ਦਾ ਸਮੂਹ ਲੈ ਕੇ ਫਿਰ ਜੰਗ ਦੇ ਮੈਦਾਨ ਵਿੱਚ ਪਹੁੰਚਦਾ ਹੈ।
1: ਆਲਮ ਚੰਦ ਖੜਗ ਕਰਨਗਾ ਭਇਓ ਸਮੁਖ ਚਾਹਤ ਰਣ ਜੰਗਾ।
0: ਤੇ ਇੱਧਰੋਂ ਆਲਮ ਚੰਦ ਬਲੀਆ ਚੰਦ ਦੇ ਨਾਲ ਦਾ ਸਾਥੀ ਇਹਦਾ ਆਲਮ ਚੰਦ, ਇਹਨੇ ਵੀ ਆਪਣੇ ਹੱਥ ਦੇ ਵਿੱਚ ਮਿਆਨ ਤੋਂ ਸੱਖਣੀ ਤਲਵਾਰ ਫੜੀ ਹੋਈ ਹੈ, ਮਤਲਬ ਮਿਆਨ ਵਿੱਚੋਂ ਕੱਢੀ ਹੋਈ ਤਲਵਾਰ। ਕਵੀ ਜੀ ਨੇ ਸ਼ਬਦ ਇੱਥੇ ਨੰਗੀ ਤਲਵਾਰ ਵਰਤਿਆ ਵੀ ਉਹਨੇ ਮਿਆਨ ਤੋਂ ਸੱਖਣੀ, ਮਿਆਨ ਤੋਂ ਬਿਨਾਂ ਤਲਵਾਰ ਆਪਣੇ ਹੱਥ 'ਚ ਫੜੀ ਹੋਈ ਹੈ, ਜਿਹੜਾ ਇਹ ਚਾਹੁੰਦਾ ਵੀ ਮੈਂ ਵੀ ਸਾਹਮਣੇ ਹੋ ਕੇ ਜੰਗ ਦੇ ਮੈਦਾਨ ਵਿੱਚ ਜੂਝਾਂ ਅਤੇ ਆਪਣੀ ਤਲਵਾਰ ਦੇ ਜ਼ੋਹਰ ਵਿਖਾਵਾਂ ਵੀ ਮੇਰੇ ਕੋਲ ਬਲ ਬੜਾ, ਮੇਰੇ ਕੋਲ ਤਲਵਾਰਬਾਜ਼ੀ ਬੜੀ ਹੈ ਅਤੇ ਮੈਂ ਤਲਵਾਰ 'ਚ ਚਲਾਉਣ ਦੇ ਵਿੱਚ ਨਿਪੁੰਨ ਬਹੁਤ ਹਾਂ। ਇਹ ਵੀ ਆਪਣੇ ਹੱਥ ਵਿੱਚ ਤਲਵਾਰ ਫੜ ਕੇ ਅਤੇ ਜੰਗ ਦੇ ਮੈਦਾਨ ਵਿੱਚ ਇਹ ਡਟਿਆ ਹੈ।
1: ਆਲਮ ਸਿੰਘ ਕੁੱਪਿਓ ਇਸ ਦੇਖ ਦੋਨੋ ਕੇ ਮਨ ਕੋਪ ਵਸੇਖ।
0: ਹੁਣ ਖਿਆਲ ਰੱਖਿਓ, ਬਲੀਆ ਚੰਦ ਦੇ ਸਾਹਮਣੇ ਖੜੋਤਾ ਭਾਈ ਉਹਦਾ ਸਿੰਘ, ਆਲਮ ਚੰਦ ਦੇ ਸਾਹਮਣੇ ਖੜੋਤੇ ਨੇ ਭਾਈ ਆਲਮ ਸਿੰਘ। ਆਲਮ ਚੰਦ ਅਤੇ ਆਲਮ ਸਿੰਘ ਦੋਵੇਂ ਇੱਕ ਦੂਜੇ ਦੇ ਸਨਮੁੱਖ ਨੇ। ਜਦੋਂ ਆਲਮ ਚੰਦ ਨੂੰ ਵੇਖਿਆ ਨਾ ਵੀ ਇਹ ਤਲਵਾਰਾਂ ਲੈ ਕੇ ਅਤੇ ਇੱਥੇ ਖੜੋਤਾ ਹੋਇਆ, ਇਹ ਜੰਗ ਦੇ ਮੈਦਾਨ ਅੰਦਰ ਆਪਣਾ ਬਲ ਵਿਖਾ ਰਿਹਾ, ਆਪਣਾ ਜ਼ੋਰ ਵਿਖਾ ਰਿਹਾ, ਭਾਈ ਆਲਮ ਸਿੰਘ ਨੇ ਵੇਖ ਕੇ ਬੜਾ ਆਪਣੇ ਮਨ ਦੇ ਅੰਦਰ ਰੋਹ ਧਾਰਨ ਕੀਤਾ। ਜਦੋਂ ਵੇਖਿਆ ਇਹਨਾਂ ਨੇ ਨਾ ਜੀ, ਅਤੇ ਆਲਮ ਸਿੰਘ ਕੁੱਪਿਓ ਇਸ ਦੇ, ਕੁੱਪਿਓ ਮਤਲਬ ਕ੍ਰੋਧ ਆ ਜਾਣਾ ਨਾ, ਬੜਾ ਉਹਨਾਂ ਦੇ ਮਨ ਅੰਦਰ ਕ੍ਰੋਧ ਆਇਆ ਅਤੇ ਦੋਵੇਂ ਇੱਕ ਦੂਜੇ ਵੱਲ ਨਾ ਬੜੀ ਵੈਰ ਭਰੀ ਨਿਗਾਹ ਦੇ ਨਾਲ ਵੇਖਦੇ ਹਨ।
1: ਦੋਨੋ ਗਹੇ ਸਿਪਰ ਸ਼ਮਸ਼ੇਰ ਘਾਤ ਕਰਨ ਜੁਟੇ ਸ਼ਮਸ਼ੇਰ।
0: ਇਹਨਾਂ ਦੋਵਾਂ ਨੇ ਆਪਣੇ ਹੱਥ ਦੇ ਵਿੱਚ ਨਾ ਜੀ ਤਲਵਾਰਾਂ ਫੜੀਆਂ ਹੋਈਆਂ ਨੇ। ਭਾਈ ਆਲਮ ਸਿੰਘ ਦੇ ਹੱਥ ਵਿੱਚ ਵੀ ਤਲਵਾਰ ਫੜੀ ਹੋਈ ਅਤੇ ਭਾਈ ਆਲਮ ਸਿੰਘ ਦੇ ਨਾਲ ਨਾਲ ਆਲਮ ਚੰਦ ਵੀ ਆਪਣੇ ਹੱਥ ਵਿੱਚ ਤਲਵਾਰ ਫੜੀ ਬੈਠਾ, ਮਤਲਬ ਹੁਣ ਦੋਵਾਂ ਦਾ ਮੁਕਾਬਲਾ ਹੱਥੋ ਹੱਥੀ ਹੈ, ਇੱਕ ਦੂਜੇ ਦੇ ਸਾਹਮਣੇ ਖੜੋਤੇ ਨੇ ਇਹ। ਔਰ ਘਾਤ ਕਰਨ, ਦੋਵੇਂ ਜਣੇ ਘਾਤ ਕਰਨ, ਹੁਣ ਸੁਭਾਵਿਕ ਜਿਹੀ ਗੱਲ ਹੈ ਜੀ, ਨਾ ਤਾਂ ਆਲਮ ਸਿੰਘ ਚਾਹੁੰਦਾ ਵੀ ਮੈਂ ਜੰਗ ਦੇ ਮੈਦਾਨ 'ਚ ਫੱਟ ਖਾਵਾਂ ਅਤੇ ਨਾ ਆਲਮ ਚੰਦ ਚਾਹੁੰਦਾ ਵੀ ਮੇਰੇ ਫੱਟ ਲੱਗੇ, ਮੇਰੇ ਵਾਰ ਹੋਵੇ ਅਤੇ ਮੇਰਾ ਨੁਕਸਾਨ ਹੋਵੇ। ਦੋਵੇਂ ਜਣੇ ਹੁਣ ਤਲਵਾਰਾਂ ਦੇ ਨਾਲ ਮੁਕਾਬਲਾ ਕਰ ਰਹੇ ਅਤੇ ਘਾਤ ਲਾ ਕੇ ਬੈਠੇ ਨੇ। ਘਾਤ ਮਤਲਬ ਤਲਾਸ਼ ਵਿੱਚ ਨੇ ਵੀ ਕਿਹੜੇ ਪਾਸਿਓਂ ਇਹ ਢਿੱਲ ਕਰੇ ਅਤੇ ਮੈਂ ਦੂਜੇ ਪਾਸਿਓਂ ਵਾਰ ਕਰਕੇ ਅਤੇ ਉਹਦਾ ਨੁਕਸਾਨ ਕਰਾਂ। ਹੁਣ ਦੋਵੇਂ ਜਣਿਆਂ ਦੀ ਸੋਚ ਇਹ ਹੀ ਹੈ, ਇਹ ਦੋਵੇਂ ਜਣੇ ਲੜ ਵੀ ਰਹੇ ਨੇ ਅਤੇ ਘਾਤ ਨਿਸ਼ਾਨਾ ਵੀ ਲਾਈ ਬੈਠੇ ਨੇ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਜਿਹੜਾ ਪਾਸਾ ਇਹਦਾ ਕਮਜ਼ੋਰ ਹੋਇਆ ਅਤੇ ਵਾਰ ਕਰਕੇ ਅਸੀਂ ਉਸੇ ਵੇਲੇ ਮਾਰ ਦੇਣਾ। ਇਹਨਾਂ ਨੇ ਜੀ ਦੋਵੇਂ ਜਣੇ ਉੱਥੇ ਸ਼ੇਰ ਦੇ ਵਾਂਗੂ, ਜਿਵੇਂ ਉਹ ਸ਼ਿਕਾਰ ਕਰਨ ਵਾਸਤੇ ਵੇਖਦਾ ਹੈ ਨਾ, ਤੱਕਦਾ ਵੀ ਮੈਂ ਕਿਵੇਂ ਆਪਣੇ ਸ਼ਿਕਾਰ 'ਤੇ ਹਮਲਾ ਕਰਨਾ ਹੈ, ਉੱਦਾਂ ਇਹ ਦੋਵੇਂ ਜਣੇ ਨਾ, ਦੋਵੇਂ ਯੋਧੇ ਜੰਗ ਦੇ ਮੈਦਾਨ ਵਿੱਚ ਆਪਣਾ ਆਪਣਾ ਸ਼ਿਕਾਰ ਤੱਕ ਰਹੇ ਹਨ।
1: ਵਾਮ ਦਾਨੇ ਫਿਰ ਮਿਲ ਗਏ ਖੜਗ ਪ੍ਰਹਾਰ ਪ੍ਰਹਾਰਤ ਭਏ।
0: ਕਦੇ ਇੱਕ ਸੱਜੇ ਪਾਸੇ ਹੁੰਦਾ, ਕਦੇ ਦੂਜਾ ਸੱਜੇ ਪਾਸੇ ਹੋ ਜਾਂਦਾ, ਇੱਕ ਖੱਬੇ ਪਾਸੇ ਹੁੰਦਾ, ਕਦੇ ਦੂਜਾ ਖੱਬੇ, ਨਾ ਕਦੇ ਸੱਜੇ ਕਦੇ ਖੱਬੇ, ਇੱਦਾਂ ਦੋਵੇਂ ਜਣੇ ਉੱਥੇ ਹੁਣ ਜੰਗ ਦੇ ਮੈਦਾਨ ਅੰਦਰ ਜੂਝ ਰਹੇ ਆਪਣੀਆਂ ਤਲਵਾਰਾਂ ਦੇ ਨਾਲ। ਔਰ ਕਵੀ ਜੀ ਕਹਿੰਦੇ ਵੀ ਇਹਨਾਂ ਨੇ ਨਾ ਜਦੋਂ ਇਸ ਤਰ੍ਹਾਂ ਕੀਤਾ ਅਤੇ ਜਦੋਂ ਭੇੜ ਹੋਇਆ ਖੜਗ ਪ੍ਰਹਾਰ ਪ੍ਰਹਾਰਤ, ਇੱਕ ਦੂਜੇ ਉੱਤੇ ਖੜਗ ਦਾ, ਇੱਕ ਦੂਜੇ ਉੱਤੇ ਤਲਵਾਰ ਦਾ ਪ੍ਰਹਾਰ ਫਿਰ ਕਰਦੇ

0: ਗਿਰਪਤ ਜਦੋਂ ਪਹਾੜੀ ਨੇ ਉਹਨੇ ਆਲਮ ਚੰਦ ਨੇ ਹਮਲਾ ਕੀਤਾ ਨਾ, ਅਤੇ ਆਲਮ ਚੰਦ ਦੇ ਹਮਲੇ ਦੇ ਅੱਗੇ ਭਾਈ ਆਲਮ ਸਿੰਘ ਨੇ ਆਪਣੀ ਢਾਲ ਕਰਤੀ, ਉਹਦੇ ਵਾਰ ਨੂੰ ਰੋਕ ਲਿਆ। ਜਦੋਂ ਉਹਦੇ ਵਾਰ ਨੂੰ ਰੋਕਿਆ ਨਾ ਜੀ, ਉਹਦੇ ਵਾਰ ਨੂੰ ਰੋਕਦਿਆਂ ਹੋਇਆਂ ਭਾਈ ਆਲਮ ਸਿੰਘ ਨੇ ਆਪਣੇ ਸਰੀਰ ਦੀ ਚੁਸਤੀ ਦਾ ਇੰਨਾ ਕੁ ਲਾਭ ਲਿਆ ਉੱਥੇ ਵੀ ਮੁੜ ਉਹ ਦੁਬਾਰਾ ਵਾਰ ਕਰਦਾ। ਉਹਦੇ ਵਾਰ ਕਰਨ ਤੋਂ ਪਹਿਲਾਂ ਪਹਿਲਾਂ ਹੀ ਗਿਰਪਤ ਸਮੁੱਖ ਸਿਪਰ ਕਰ ਦਈ, ਰੋਕਿਓ ਵਾਰ ਹੋਤੇ ਬਲ ਮਈ। ਬੜੇ ਬਲ ਦੇ ਨਾਲ ਉਹਨੂੰ ਨਾ ਜਿਹੜਾ ਉਹਨੇ ਬਲ ਨਾਲ ਵਾਰ ਕੀਤਾ ਸੀ, ਅਤੇ ਭਾਈ ਆਲਮ ਸਿੰਘ ਨੇ ਉਸੇ ਬਲ ਦੇ ਨਾਲ ਕੀਤੇ ਹੋਏ ਵਾਰ ਨੂੰ ਆਪਣੇ ਬਲ ਨਾਲ ਰੋਕਿਆ ਹੈ।
1: ਤੈ ਪਾਛੈ ਨਿਜ ਵਾਰ ਪਰਹਰਾ, ਖੜਗ ਸਮੇਤ ਹੱਥ ਕੱਟ ਡਾਰਾ।
0: ਹੁਣ ਜਿਹੜੇ ਹੱਥ ਵਿੱਚ ਉਹਨੇ ਤਲਵਾਰ ਫੜੀ ਹੋਈ ਹੈ, ਆਲਮ ਚੰਦ ਨੇ ਜਿਹੜੇ ਹੱਥ ਵਿੱਚ ਤਲਵਾਰ ਫੜੀ ਹੋਈ ਹੈ, ਅਤੇ ਭਾਈ ਆਲਮ ਸਿੰਘ ਨੇ ਉਹਦੇ ਵਾਰ ਨੂੰ ਰੋਕ ਕੇ ਇੱਦਾਂ ਤੇਜ਼ੀ ਨਾਲ ਅਤੇ ਇੰਨਾ ਕੁ ਬਲ ਲਾ ਕੇ ਵਾਰ ਕੀਤਾ ਵੀ ਉਹਦਾ ਜਿਹੜਾ ਇੱਦਾਂ ਕਹਿ ਲਓ ਵੀ ਬਾਂਹ ਜੜੋਂ ਵੱਢ ਕੇ ਰੱਖਤੀ ਆਲਮ ਚੰਦ ਦੀ ਬਾਂਹ ਉੱਤੇ। ਆਲਮ ਸਿੰਘ ਨੇ ਹਮਲਾ ਕੀਤਾ, ਉਹਦਾ ਕੀਤਾ ਹੋਇਆ ਵਾਰ ਉਹਦੀ ਬਾਂਹ ਜਿਹੜੀ ਉਹਦੇ ਧੜ ਨਾਲੋਂ ਵੱਖਰੀ ਕਰਕੇ ਸੁੱਟ ਦਿੰਦਾ। ਜਦੋਂ ਉਹਦੀ ਖੜਗ ਸਮੇਤ ਹੱਥ ਕਰ ਡਾਣ, ਹਾਥੀ ਜਦੋਂ ਵੱਢਤਾ ਖੜਗ ਸਮੇਤ ਹੀ, ਜਿਹੜਾ ਉਹਨੇ ਹੱਥ ਵਿੱਚ ਖੜਗ ਫੜੀ ਹੋਈ ਹੈ ਨਾ, ਉਹ ਫੜੀ ਤਲਵਾਰ ਸਮੇਤ ਉਹਦਾ ਹੱਥ ਜਦੋਂ ਵੱਢਿਆ ਹੈ।
1: ਇਸ ਕੇ ਭੱਟ ਪਹੁੰਚੇ ਲੈ ਅਗਾ, ਆਲਮ ਚੰਦ ਤਿਆਗਰਣ ਭਾਗਾ।
0: ਉਹਦੇ ਸਿਪਾਹੀਆਂ ਨੇ ਵੇਖਿਆ ਵੀ ਸਾਡਾ ਤੇ ਰਾਜਾ ਮਾਰਿਆ ਜਾਣਾ, ਸਾਡਾ ਤੇ ਆਗੂ ਮਾਰਿਆ ਜਾਣਾ, ਵੀ ਜੇ ਇੱਦਾਂ ਹੁਣ ਜੰਗ 'ਚ ਖੜੋ ਗਿਆ ਵੀ ਹੱਥ 'ਤੇ ਤਾਂ ਵੱਢਿਆ ਗਿਆ ਅਤੇ ਤਲਵਾਰ ਵੀ ਡਿੱਗ ਪਈ ਹੈ, ਹੁਣ ਲੜੇਗਾ ਕੀ? ਜਿਹੜੇ ਹੱਥ ਵਿੱਚ ਤਲਵਾਰ ਫੜੀ ਉਹ ਹੱਥ ਉਹ ਬਾਂਹ ਹੀ ਨਹੀਂ ਰਹੀ ਅਤੇ ਉਹਨੇ ਲੜਨਾ ਕੀ ਹੈ? ਤਲਵਾਰ ਵੀ ਡਿੱਗ ਪਈ, ਬਾਂਹ ਵੀ ਲੱਥ ਗਈ। ਉਹਦੇ ਸਿਪਾਹੀਆਂ ਨੇ ਵੇਖਿਆ ਵੀ ਅਸੀਂ ਤਾਂ ਮਾਰੇ ਗਏ ਹੋ। ਉਹ ਅੱਗੇ ਹੋਏ ਜੀ ਵੀ ਕਿਸੇ ਤਰੀਕੇ ਅਸੀਂ ਆਲਮ ਚੰਦ ਨੂੰ ਬਚਾਈਏ। ਜਦੋਂ ਉਹਨੂੰ ਬਚਾਉਣ ਵਾਸਤੇ ਅੱਗੇ ਹੋਏ ਨਾ, ਉਹਦੇ ਫੌਜੀ ਅੱਗੇ ਹੋਏ, ਆਲਮ ਚੰਦ ਨੇ ਕੁਝ ਨਹੀਂ ਵੇਖਿਆ, ਨਾ ਅੱਗਾ ਨਾ ਪਿੱਛਾ। ਉਹਨੇ ਵੇਖਿਆ ਵੀ ਜਾਨ ਬਚਦੀ ਆ, ਉਹ ਜੰਗ ਦਾ ਮੈਦਾਨ ਛੱਡ ਕੇ ਉੱਥੋਂ ਭੱਜ ਲਿਆ ਵੀ ਹੁਣ ਹੋਰ ਢੰਗ ਕੋਈ ਨਹੀਂ। ਜੇ ਇੱਥੇ ਮੈਂ ਖੜੋਤਾ, ਹਮਲਾ ਮੇਰੇ ਤੋਂ ਹੋਣਾ ਕੋਈ ਨਹੀਂ। ਜੇ ਦੂਜਾ ਵਾਰ ਇਹਨੇ ਕਰਤਾ ਤਾਂ ਹੋ ਸਕਦਾ ਵੀ ਮੇਰੀ ਧੌਣ ਵੀ ਧੜ ਨਾਲੋਂ ਲਾਹ ਕੇ ਥੱਲੇ ਸੁੱਟ ਦੇਵੇ। ਉਹਨੇ ਚੰਗਾ ਇਹ ਹੀ ਸਮਝਿਆ ਵੀ ਇੱਥੋਂ ਹੁਣ ਜੰਗ ਦਾ ਮੈਦਾਨ ਛੱਡ ਕੇ ਜਾਣ 'ਚ ਹੀ ਭਲਾਈ ਹੈ, ਅਤੇ ਉਹ ਆਪਣੇ ਸਿਪਾਹੀਆਂ ਨੂੰ ਅੱਗੇ ਕਰਕੇ ਅਤੇ ਰਣ ਦਾ ਮੈਦਾਨ ਛੱਡ ਕੇ ਦੌੜ ਜਾਂਦਾ ਹੈ।
1: ਇਮ ਆਲਮ ਸਿੰਘ ਲੈ ਕਰ ਫਤਿਹ, ਵਾਹਿਗੁਰੂ ਜੀ ਕੀ ਕਹਿ ਫਤਿਹ।
0: ਇੱਦਾਂ ਭਾਈ ਆਲਮ ਸਿੰਘ ਨੇ ਫਤਿਹ ਹਾਸਲ ਕੀਤੀ, ਜਿੱਤ ਹਾਸਲ। ਜਦੋਂ ਆਗੂ ਹੀ ਮਾਰਿਆ ਗਿਆ ਅਤੇ ਫੌਜ ਨੇ ਕੀ ਲੜਨਾ ਸੀ? ਫੌਜ ਨੇ ਤਾਂ ਵੇਖਿਆ ਵੀ ਸਾਡਾ ਆਗੂ ਜਿਹੜਾ ਉਹ ਆਪਣੀ ਜਾਨ ਬਚਾ ਕੇ ਭੱਜਦਾ ਫਿਰਦਾ ਹੈ, ਅਤੇ ਅਸੀਂ ਕਿਹਦੇ ਸਹਾਰੇ ਲੜਨਾ, ਕਿਹਦੇ ਆਸਰੇ ਲੜਨਾ? ਜਦੋਂ ਉਹਨਾਂ ਆਲਮ ਚੰਦ ਨੂੰ ਭੱਜਦਾ ਵੇਖਿਆ ਅਤੇ ਇੱਧਰੋਂ ਇਹਨਾਂ ਵੀ ਆਪਣੇ ਕਦਮ ਪਿੱਛੇ ਨੂੰ ਖਿੱਚਣੇ ਸ਼ੁਰੂ ਕਰ ਲਏ ਵੀ ਹੁਣ ਫਾਇਦਾ ਕੋਈ ਨਹੀਂ, ਲੜਨ ਦਾ ਮਾਰੇ ਜਾਵਾਂਗੇ, ਲਾਭ ਕੋਈ ਨਹੀਂ। ਆਗੂ ਨੇ ਜੰਗ ਦਾ ਮੈਦਾਨ ਛੱਡ ਦਿੱਤਾ ਅਤੇ ਅਸੀਂ ਕਿਵੇਂ ਜੂਝਾਂਗੇ? ਇਸ ਲਈ ਜੀ ਇਹਨਾਂ ਕੀ ਕੀਤਾ, ਇਹਨਾਂ ਸਾਰਿਆਂ ਨੇ ਨਾ ਹੁਣ ਆਪਣੇ ਮਨਾਂ ਦੇ ਅੰਦਰ ਵਿਚਾਰ ਬਣਾ ਲਈ ਵੀ ਆਪਾਂ ਜੰਗ ਦਾ ਮੈਦਾਨ ਛੱਡ ਕੇ ਜਾਣਾ। ਆਲਮ ਸਿੰਘ ਨੂੰ ਜਿੱਤ ਮਿਲੀ, ਉਹਨੇ ਸਭ ਤੋਂ ਪਹਿਲਾਂ ਤਾਂ ਗੁਰੂ ਸਾਹਿਬ ਦਾ, ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ, ਅਤੇ ਜੰਗ ਦੇ ਮੈਦਾਨ ਨੂੰ ਜਿੱਤਦਿਆਂ ਹੋਇਆਂ ਉਹਨੇ ਗੁਰੂ ਫਤਿਹ ਜਿਹੜੀ ਉਹਨੂੰ ਬੁਲੰਦ ਕਰਦਿਆਂ ਹੋਇਆਂ ਜੰਗ ਦੇ ਮੈਦਾਨ ਵਿੱਚ ਫਤਿਹ ਬੁਲਾਈ ਹੈ।
1: ਦਿਸਾ ਦੂਸਰੀ ਬਲੀਆ ਚੰਦ, ਲਰਤ ਕਰਤ ਉਤਸ਼ਾਹ ਬੁਲੰਦ।
0: ਦੂਜੇ ਪਾਸੇ ਬਲੀਆ ਚੰਦ ਲੱਗਾ ਹੋਇਆ, ਉਹ ਬੜੇ ਉਤਸ਼ਾਹ ਨਾਲ ਜੰਗ ਦੇ ਮੈਦਾਨ 'ਚ ਜੂਝ ਰਿਹਾ, ਅਤੇ ਲੜਤ ਕਰਤ ਉਤਸ਼ਾਹ ਬੁਲੰਦ ਲੜ ਰਿਹਾ, ਉਹ ਜੰਗ ਦੇ ਮੈਦਾਨ ਵਿੱਚ ਜੂਝ ਰਿਹਾ, ਉਹ ਬੜੇ ਉਤਸ਼ਾਹ ਦੇ ਨਾਲ ਵੀ ਮੈਂ ਬੜਾ ਬਲੀ ਹਾਂ, ਅਤੇ ਉਹ ਆਪਣਾ ਉਤਸ਼ਾਹ ਜੰਗ ਦੇ ਮੈਦਾਨ ਵਿੱਚ ਉਸੇ ਤਰ੍ਹਾਂ ਪ੍ਰਗਟ ਕਰ ਰਿਹਾ।

0: ਇਹ ਨਾ ਜੰਗ ਦੇ ਮੈਦਾਨ ਦੇ ਅੰਦਰ ਨਾਲੇ ਤੇ ਅੱਗੇ ਵਧੀ ਜਾਂਦਾ, ਨਾਲੇ ਆਪਣਾ ਨਗਾਰਾ ਵਜਾਉਂਦਾ ਤੁਰਿਆ ਜਾਂਦਾ, ਨਗਾਰਾ ਵੀ ਇਹਦੇ ਨਾਲ ਨਾਲ, ਕਵੀ ਜੀ ਨੇ ਢੋਲ ਸ਼ਬਦ ਵਰਤਿਆ ਵੀ ਨਾਲ ਨਾਲ ਢੋਲ ਵੱਜਦਾ ਤੁਰਿਆ ਜਾਂਦਾ, ਅਤੇ ਇਹ ਅੱਗੇ ਹੋ ਹੋ ਕੇ ਜੰਗ ਦੇ ਮੈਦਾਨ 'ਚ ਜੂਝ ਰਿਹਾ, ਅਤੇ ਇਹ ਕੀ ਕਰਦਾ ਜੰਗ ਦੇ ਮੈਦਾਨ ਦੇ ਅੰਦਰ, ਲਲਕਾਰਤ ਸੂਰਨ ਕੋ ਟੋਲ, ਯੋਧਿਆਂ ਨੂੰ ਨਾ ਲੱਭ ਲੱਭ ਕੇ ਟੋਲ ਟੋਲ ਕੇ ਲੱਭਦਾ ਹੋਇਆ ਨਾ ਉਹਨਾਂ ਨੂੰ ਲਲਕਾਰਦਾ, ਮਤਲਬ ਮਾਰਦਾ ਅਤੇ ਲਲਕਾਰ ਕੇ ਮਾਰਦਾ। ਬਲੀਆ ਚੰਦ ਜੰਗ ਦੇ ਮੈਦਾਨ ਅੰਦਰ ਇੰਨਾ ਕੁ ਬਲ ਲੈ ਕੇ ਖੜੋਤਾ ਹੋਇਆ ਵੀ ਨਾਲੇ ਤੇ ਅੱਗੇ ਵਧੀ ਜਾਂਦਾ, ਮੁਕਾਬਲਾ ਕਰੀ ਜਾਂਦਾ, ਨਾਲੇ ਯੋਧਿਆਂ ਨੂੰ ਵੇਖਦਾ, ਜਿੱਥੇ ਇਹਨੂੰ ਆਪਣਾ ਦੁਸ਼ਮਣ ਨਜ਼ਰੀ ਆਉਂਦਾ ਉੱਥੇ ਉਹਨੂੰ ਲਲਕਾਰਦਾ ਵੰਗਾਰਦਾ, ਅਤੇ ਵੰਗਾਰਦਾ ਹੋਇਆ ਫਿਰ ਉਹਦਾ ਮੁਕਾਬਲਾ ਕਰਦਾ ਹੈ।
1: ਐਚ ਐਚ ਧਨਵਾਨ ਚਲਾਵੇ ਤਨ ਸਿੰਘਨ ਕੇ ਪੁੰਜ ਤਸਾਵੇ।
0: ਇਹ ਕੀ ਕਰਦਾ ਹੈ, ਇਹ ਤਲਵਾਰ ਦੇ ਨਾਲ ਨਹੀਂ, ਇਹ ਲੜ ਰਿਹਾ ਜੰਗ ਦੇ ਮੈਦਾਨ ਅੰਦਰ ਤੀਰ ਅਤੇ ਕਮਾਨ ਦੀ ਵਰਤੋਂ ਦੇ ਨਾਲ, ਇਹ ਖਿੱਚ ਖਿੱਚ ਕੇ ਆਪਣੇ ਤੀਰ ਚਲਾਉਂਦਾ, ਨਾਲੇ ਤੇ ਆਪਣੇ ਵੈਰੀ ਨੂੰ ਤੱਕਦਾ, ਤੱਕ ਕੇ ਘਾਤ ਲਾਉਂਦਾ, ਨਿਸ਼ਾਨਾ ਬਿੰਨਦਾ, ਨਿਸ਼ਾਨਾ ਬਿੰਨਦਾ ਹੋਇਆ ਨਾਲੇ ਲਲਕਾਰਦਾ, ਅਤੇ ਲਲਕਾਰ ਕੇ ਫਿਰ ਤੀਰ ਛੱਡਦਾ। ਇੱਦਾਂ ਇਹ ਜੰਗ ਦੇ ਮੈਦਾਨ ਅੰਦਰ ਜੂਝ ਰਿਹਾ। ਕਵੀ ਜੀ ਨੇ ਜ਼ਿਕਰ ਕੀਤਾ ਵੀ ਗੁਰੂ ਕਿਆਂ ਸਿੰਘਾਂ ਨੂੰ ਵੇਖਦਾ ਹੋਇਆ ਇਹ ਆਪਣੇ ਤੀਰ ਚਲਾਉਂਦਾ, ਅਤੇ ਜਦੋਂ ਇਹ ਤੀਰ ਚਲਾਉਂਦਾ ਨਿਸ਼ਾਨਾ ਬਿੰਨ ਕੇ, ਜਿਹਦੇ ਬਾਲੇ ਨਿਸ਼ਾਨਾ ਲਾਉਂਦਾ ਉਹਦੇ ਜਾ ਕੇ ਫਿਰ ਉਹ ਤੀਰ ਜਿਹੜਾ ਉਹ ਸਰੀਰ ਵਿੱਚੋਂ ਪਾਰ ਲੰਘ ਜਾਂਦਾ ਹੈ।
1: ਉਹਦੇ ਸਿੰਘ ਚੱਲ ਸਨਮੁਖ ਹੋਵਾ, ਸਿੰਘਨ ਸੰਗ ਕਰੇ ਔਰ ਭਜੋਵਾ।
0: ਭਾਈ ਉਹਦਾ ਸਿੰਘ ਫਿਰ ਇਹਦੇ ਸਾਹਮਣੇ ਹੋਏ, ਬਲੀਆ ਚੰਦ ਦੇ ਸਾਹਮਣੇ ਭਾਈ ਉਹਦਾ ਸਿੰਘ ਹੋਏ। ਜਦੋਂ ਇਹਨਾਂ ਨੇ ਵੇਖਿਆ ਨਾ ਉਹਦਾ ਸਿੰਘ, ਚੱਲ ਸਨਮੁੱਖ ਹੋਵਾ ਸਿੰਘਨ ਸੰਗ ਕਰਿਓ ਰਿਪ, ਵੀ ਇਹ ਕਿਵੇਂ ਸਾਡੇ ਸਾਥੀਆਂ ਦੇ ਉੱਤੇ ਹਮਲਾ ਕਰਨ ਲੱਗਾ ਹੋਇਆ। ਇਹਨਾਂ ਨੇ ਸਨਮੁੱਖ ਹੋ ਕੇ ਫਿਰ ਆਪਣੀ ਜ਼ੁਬਾਨ ਤੋਂ ਬਚਨ ਆਖਦਿਆਂ ਹੋਇਆਂ ਆਪਣੇ ਮੁੱਖ ਰਾਹੀਂ ਇਹਨਾਂ

0: ਇਹਨਾਂ ਨੇ ਨਾ ਆਪਣੀ ਜ਼ੁਬਾਨੋਂ ਸਾਹਮਣੇ ਹੋ ਕੇ ਉਹਦੇ ਬਲੀਆ ਚੰਦ ਦੇ ਅਤੇ ਜਿਹੜੇ ਸਾਥੀ ਇਹਨਾਂ ਦੇ ਨਾਲ ਨੇ ਸਿੰਘ ਸਾਥੀ ਇਹਨਾਂ ਦੇ ਨਾਲ ਉਹਨਾਂ ਨੂੰ ਫਿਰ ਇਹਨਾਂ ਬੋਲ ਆਖਦਿਆਂ ਹੋਇਆ ਆਖਿਆ, ਕਹਿੰਦੇ ਵੀ ਆਸੇ ਪਾਸੇ ਕੀ ਵੇਖੀ ਜਾਂਦੇ ਹੋ, ਬੰਦੂਕਾਂ ਤੁਹਾਡੇ ਹੱਥ ਦੇ ਵਿੱਚ ਨੇ, ਬੈਰੀ ਤੁਹਾਡੇ ਉੱਤੇ ਜ਼ੋਰ ਪਾਈ ਖੜੋਤਾ, ਅਤੇ ਤੁਸੀਂ ਕੀ ਵੇਖ ਰਹੇ ਹੋ, ਬਲ ਲਾ ਕੇ ਆਪਣੀਆਂ ਆਪਣੇ ਸ਼ਸਤਰਾਂ ਦੀ ਸੰਭਾਲ ਕਰੋ ਅਤੇ ਬੰਦੂਕਾਂ ਚਲਾਓ, ਤੇ ਜਿਹੜਾ ਵੈਰੀ ਸਾਹਮਣੇ ਆਉਂਦਾ ਉਸ ਵੈਰੀ ਨੂੰ ਮੌਤ ਦੇ ਘਟ ਉਤਾਰੋ।
1: ਸੁਨਤ ਖਾਲਸੇ ਇੱਕ ਵਿਰ ਛੋਰੀ ਚਾਲੀ ਸਮੂਹ ਸ਼ੰਕਤੀ ਡੋਰੀ।
0: ਔਰ ਉਸ ਵੇਲੇ ਨਾ ਜੀ ਗੁਰੂ ਕਿਆਂ ਸਿੱਖਾਂ ਨੇ ਜਦੋਂ ਭਾਈ ਉਦਾ ਸਿੰਘ ਦੇ ਬਚਨ ਸੁਣੇ, ਉਹਨਾਂ ਨੇ ਫਿਰ ਆਪਣੀਆਂ ਬੰਦੂਕਾਂ ਚਲਾਈਆਂ। ਜਦੋਂ ਬੰਦੂਕਾਂ ਚਲਾਈਆਂ ਇਕੱਠੀਆਂ ਹੀ ਇਕੱਠੀਆਂ ਬੰਦੂਕਾਂ ਚਲਾਈਆਂ, ਛੂਕਦੀਆਂ ਹੋਈਆਂ ਗੋਲੀਆਂ ਜਦੋਂ ਬੰਦੂਕ ਦੇ ਵਿੱਚੋਂ

ਹੁਣ ਜਿਹੜੀ ਚਲਾਈ ਹੋਈ ਗੋਲੀਆਂ ਨੇ, ਚਲਾਈਆਂ ਹੋਈਆਂ ਗੋਲੀਆਂ, ਜਿਹੜੇ ਉਹਦੇ ਨਾਲ ਸਾਥੀ ਸੀ ਬਲੀਆ ਚੰਦ ਦੇ, ਬੜੇ ਮਾਰੇ ਗਏ। ਅਤੇ ਉਹਨਾਂ ਦੇ ਵਿੱਚੋਂ ਚੱਲੀ ਹੋਈ ਗੋਲੀ ਦੇ ਵਿੱਚੋਂ ਇੱਕ ਗੋਲੀ ਐਸੀ ਨਿਕਲੀ ਜਿਹੜੀ ਆ ਕੇ ਬਲੀਆ ਚੰਦ ਦੀ ਲੱਤ 'ਤੇ ਵੱਜਦੀ ਹੈ। ਜਦੋਂ ਬਲੀਆ ਚੰਦ ਦੀ ਲੱਤ 'ਤੇ ਵੱਜੀ ਗੋਲੀ, ਉਹਦੇ ਸਾਥੀ ਬੜੇ ਮਰੇ ਉਸ ਥਾਂ ਦੇ ਉੱਤੇ ਨਾ, ਅਤੇ ਬਹੁਤ ਹੀ ਉਹਦੇ ਸਿਪਾਹੀ ਜਦੋਂ ਆਪਣਾ

ਬਸ ਸਰੀਰ ਉੱਤੇ ਫੱਟ ਲੱਗਣ ਦੀ ਦੇਰ ਸੀ, ਜਦੋਂ ਲੱਤ 'ਤੇ ਗੋਲੀ ਵੱਜੀ ਬਸ ਉਹ ਗੋਲੀ ਵੱਜਦਿਆਂ ਹੀ ਬਲੀਆ ਚੰਦ ਦਾ ਹੌਸਲਾ ਵੀ ਟੁੱਟ ਗਿਆ। ਹੁਣ ਉਹ ਜੰਗ ਦੇ ਮੈਦਾਨ 'ਚ ਖੜੋਣ ਜੋਗਾ ਨਹੀਂ ਸੀ। ਉਹ ਆਪ ਵੀ ਆਪਣੇ ਘੋੜੇ ਨੂੰ ਪਿਛਾਂ ਕਰ ਲੈਂਦਾ, ਆਪ ਪਿੱਛੇ ਮੁੜ ਜਾਂਦਾ। ਉਹ ਪਿੱਛੇ ਮੁੜਿਆ ਅਤੇ ਕਵੀ ਜੀ ਕਹਿੰਦੇ ਵੀ ਬਹੁਰ ਪਹਾੜੀ ਨਾ ਘੋਥਰਿਓ, ਕੋਈ ਅੱਗੇ ਖੜੋਣ ਵਾਸਤੇ ਨਹੀਂ ਰੁਕਿਆ ਮੁੜ ਕੇ। ਜਿੰਨੇ ਉਸ ਇਲਾਕੇ ਦੇ ਵਿੱਚ ਪਹਾੜਾਂ ਦੇ ਵਿੱਚ ਰਹਿਣ ਵਾਲੇ ਲੋਕ ਸਨ, ਜਿਹੜੇ ਉਹ ਸਿਪਾਹੀ ਬਣ ਬਣ ਕੇ ਉਹਦੇ ਨਾਲ ਆਏ ਹੋਏ, ਉਹਨਾਂ ਦੇ ਵਿੱਚੋਂ ਕੋਈ ਅੱਗੇ ਨਹੀਂ ਖੜੋਤਾ। ਅਤੇ ਸਾਰਿਆਂ ਨੇ ਹੁਣ ਇਹੀ ਯੋਜਨਾ ਬਣਾ ਲਈ ਵੀ ਇੱਥੇ ਹੁਣ ਜੂਝਿਆ ਨਹੀਂ ਜਾਣਾ, ਨਾ ਬਲੀਆ ਚੰਦ ਰਿਹਾ ਅਤੇ ਨਾ ਆਲਮ ਚੰਦ ਰਿਹਾ। ਜਿਨ੍ਹਾਂ ਦੇ ਕਰਕੇ ਅਸੀਂ ਲੜਨ ਆਏ ਸਾਂ ਉਹ ਤਾਂ ਦੋਵੇਂ ਜੰਗ ਦਾ ਮੈਦਾਨ ਛੱਡ ਕੇ ਪਿਛਾਂ ਮੁੜ ਗਏ ਨੇ, ਅਤੇ ਅਸੀਂ ਹੁਣ ਜੰਗ ਦੇ ਮੈਦਾਨ ਵਿੱਚ ਕਿਉਂ ਮਰੀਏ? ਜਿਸ ਕਰਕੇ ਕੋਈ ਵੀ ਉੱਥੇ ਹੁਣ ਅੱਗੇ ਹੋ ਕੇ ਗੁਰੂ ਕਿਆਂ ਸਿੱਖਾਂ ਦਾ ਮੁਕਾਬਲਾ ਕਰਨ ਵਾਸਤੇ ਤਿਆਰ

ਉੱਥੋਂ ਹੁਣ ਸਾਰਿਆਂ ਨੇ ਕਦਮ ਪਿੱਛੇ ਖਿੱਚਣੇ ਸ਼ੁਰੂ ਕਰ ਲਏ। ਕਵੀ ਜੀ ਆਖਰੇ ਕਹਿੰਦੇ ਚੱਲੇ ਪਲਾਇਨ, ਦੌੜ ਪਏ ਉੱਥੋਂ। ਕਿਸੇ ਨੇ ਧੀਰਜ, ਇਹ ਨਹੀਂ ਵੀ ਅਸੀਂ ਹੁਣ ਆਪਣਾ ਆਪਾਂ ਸੰਭਾਲ ਲਈਏ, ਜਿਵੇਂ ਕੋਈ ਸੀ ਉਵੇਂ ਭੱਜ ਲਿਆ ਪਿਛਾਂ ਵੱਲੋਂ, ਵੀ ਇੱਥੇ ਹੁਣ ਖੜੋਣ ਦਾ ਫਾਇਦਾ ਕੋਈ ਨਹੀਂ, ਮਾਰੇ ਜਾਵਾਂਗੇ। ਆਪਣੀਆਂ ਜਾਨਾਂ ਬਚਾ ਬਚਾ ਕੇ ਉੱਥੋਂ ਭੱਜੇ। ਕਹਿੰਦੇ ਵੀ ਗੁਰੂ ਕਿਆਂ ਸਿੰਘਾਂ ਦੇ ਸਾਹਮਣੇ, ਗੁਰੂ ਕਿਆਂ ਯੋਧਿਆਂ ਦੇ ਸਾਹਮਣੇ ਹੁਣ ਕਿਸੇ ਦਾ ਵੀ ਬਲ ਨਹੀਂ ਸੀ ਵੀ ਅਸੀਂ ਖੜੋ ਸਕੀਏ, ਅਤੇ ਨਾ ਹੀ ਕਿਸੇ ਦੇ ਮਨ ਨੇ ਇੰਨਾ ਧੀਰ

0: ਸੈਂਕੜਿਆਂ ਦੇ ਵਿੱਚ ਉੱਥੇ ਸਿਪਾਹੀ ਮਾਰੇ ਗਏ, ਫੌਜੀ ਬਲੀਆ ਚੰਦ ਅਤੇ ਆਲਮ ਚੰਦ ਦੇ ਮਾਰੇ ਗਏ ਅਤੇ ਕਈ ਗੁਰੂ ਕੇ ਸਿੰਘਾਂ ਨੇ ਵੀ ਜੰਗ ਦੇ ਮੈਦਾਨ ਅੰਦਰ ਸ਼ਹਾਦਤ ਦੇ ਜਾਮ ਪੀਤੇ। ਔਰ ਕਵੀ ਜੀ ਜ਼ਿਕਰ ਕਰ ਰਹੇ, ਕਹਿੰਦੇ ਬਾਕੀ ਜਿਹੜੀ ਬਚਦੀ ਫੌਜ ਸੀ ਉਹ ਭੱਜੀ ਉੱਥੋਂ, ਤਰਾਸ ਰੱਖ ਕੇ, ਡਰ ਰੱਖ ਕੇ, ਆਪਣੇ ਮਨਾਂ ਵਿੱਚ ਡਰ ਧਾਰਨ ਕਰਕੇ ਵੀ ਆਪਣੀਆਂ ਜਾਨਾਂ ਬਚਾ ਲਈਏ ਅਤੇ ਚੰਗੇ ਰਵਾਂਗੇ, ਜਾਨ ਤੋਂ ਵੱਧ ਕੇ ਕੁਝ ਪਿਆਰਾ ਨਹੀਂ ਹੈ। ਜਿਸ ਕਰਕੇ ਉਹਨਾਂ ਨੇ ਆਪਣੀਆਂ ਜਾਨਾਂ ਬਚਾਈਆਂ, ਜੰਗ ਦਾ ਮੈਦਾਨ ਨਹੀਂ ਵੇਖਿਆ ਉਹਨਾਂ ਨੇ, ਉਹਨਾਂ ਨੇ ਜਾਨਾਂ ਵੇਖੀਆਂ, ਜਾਨਾਂ ਬਚਾ ਕੇ ਅਤੇ ਆਪਣੀਆਂ ਉੱਥੋਂ ਦੌੜ ਜਾਂਦੇ ਹਨ।
1: ਰਾਮ ਕੋਇਰ ਸਭ ਕਹਿਤ ਪ੍ਰਸੰਗ, ਤਾਵ ਮੈਂ ਹੁਤੋ ਪ੍ਰਭੂ ਕੇ ਸੰਗ।
0: ਇਹ ਸਾਰਾ ਪ੍ਰਸੰਗ ਬਾਬਾ ਰਾਮ ਕੋਇਰ ਜੀ ਆਖ ਰਹੇ ਨੇ ਸੰਗਤ ਨੂੰ ਜਿਵੇਂ ਸੁਣਾ ਰਹੇ ਹਨ। ਕਹਿੰਦੇ ਉਸ ਵਕਤ ਵੀ ਮੈਂ ਗੁਰੂ ਸਾਹਿਬ ਦੇ ਨਾਲ ਸਾਂ ਜਦੋਂ ਇਹ ਸਾਰਾ ਪ੍ਰਸੰਗ ਵਾਪਰਿਆ, ਇਹ ਘਟਨਾ ਸਾਰੀ ਵਾਪਰੀ, ਆਲਮ ਚੰਦ ਅਤੇ ਬਲੀਆ ਚੰਦ ਹੁਣਾਂ ਦੀ ਜੰਗ ਜਿਹੜੀ ਹੋਈ ਹੈ ਜਦੋਂ ਇਹ ਵਾਪਰੀ ਹੈ, ਉਸ ਵਕਤ ਮੈਂ ਗੁਰੂ ਸਾਹਿਬ ਦੇ ਨਾਲ ਸਾਰਾ ਦ੍ਰਿਸ਼ ਅੱਖੀਂ ਵੇਖਿਆ ਹੈ।
1: ਉਤੋ ਅਵਸਥਾ ਵਿਖੇ ਛੁਟੇਰਾ, ਮਰੇ ਸਿੰਘ ਕੇਤਕ ਰਣ ਹੀਰਾ।
0: ਉਸ ਵਕਤ ਨਾ ਕਹਿੰਦੇ ਉਮਰ ਵਿੱਚ ਭਾਵੇਂ ਮੈਂ ਛੋਟਾ ਸਾਂ, ਉਮਰ ਕੋਈ ਬਹੁਤੀ ਵੱਡੀ ਨਹੀਂ ਸੀ, ਉਮਰ ਵਿੱਚ ਮੈਂ ਛੋਟਾ ਸਾਂ, ਉਤੋ ਅਵਸਥਾ ਵਿਖੇ, ਅਵਸਥਾ ਮਤਲਬ ਉਮਰ ਹੈ ਨਾ, ਵਿਖੇ ਛੁਟੇਰਾ ਵੀ ਮੈਂ ਛੋਟਾ ਸਾਂ, ਪਰ ਜਦੋਂ ਮੈਂ ਆਪਣੇ ਅੱਖੀਂ ਵੇਖੇ ਨਾ ਵੀ ਕਈ ਗੁਰੂ ਕੇ ਸਿੰਘ ਜੰਗ ਦੇ ਮੈਦਾਨ ਅੰਦਰ ਸ਼ਹਾਦਤ ਦਾ ਜਾਮ ਪੀ ਗਏ ਹਨ।
1: ਤਬ ਮੁਝ ਕੋ ਕੰਪਾ ਹੋਏ ਆਈ, ਉਪਜਿਓ ਹਿਰਦੈ ਤ੍ਰਾਸ਼ ਸਮੁਦਾਈ।
0: ਉਸ ਵਕਤ ਵੇਖ ਕੇ ਅਤੇ ਇੱਕ ਵਾਰੀ ਕਹਿੰਦੇ ਮੇਰਾ ਸਰੀਰ ਵੀ ਕੰਬਿਆ, ਘਬਰਾ ਗਿਆ, ਬਾਲਕ ਰੂਪ ਕਹਿ ਲਓ, ਅਵਸਥਾ ਛੋਟੀ ਕਹਿ ਲਓ, ਜਦੋਂ ਵੇਖਿਆ ਕਹਿੰਦੇ ਸਰੀਰ ਵੀ ਕੰਬ ਉੱਠਿਆ ਅਤੇ ਮਨ ਦੇ ਅੰਦਰ ਤ੍ਰਾਸ ਵੀ ਉਸ ਵਕਤ ਮੈਂ ਮਹਿਸੂਸ

0: ਫਿਰ ਜੀ ਗੁਰੂ ਸਾਹਿਬ ਨੇ ਕਹਿੰਦੇ ਮੇਰੇ ਵੱਲ ਵੇਖਿਆ, ਜਦੋਂ ਉਹਨਾਂ ਨੇ ਨਾ ਹੁਣ ਮੇਰੇ ਵੱਲ ਵੇਖਿਆ ਅਤੇ ਹਿਰਦੇ ਦੀ ਮੇਰੀ ਅਵਸਥਾ ਨੂੰ ਉਹਨਾਂ ਜਾਣਿਆ ਅਤੇ ਉਹਨਾਂ ਨੇ ਕਿਰਪਾ ਦ੍ਰਿਸ਼ਟੀ ਕੀਤੀ। ਕਿਰਪਾ ਦ੍ਰਿਸ਼ਟੀ ਕਰਕੇ ਅਤੇ ਉਹਨਾਂ ਨੇ ਨਾ ਆਪਣੇ ਮੁੱਖ ਤੋਂ ਮੁਸਕਰਾਉਂਦਿਆਂ ਹੋਇਆਂ ਪ੍ਰਸੰਨਤਾ ਦੇ ਨਾਲ ਮੁਸਕਰਾਉਂਦਿਆਂ ਹੋਇਆਂ ਗੁਰੂ ਸਾਹਿਬ ਨੇ ਬੋਲ ਆਖੇ ਹਾ ਨਾ
1: ਜਿਮ ਉਦਬ ਕੋ ਰਾਖ ਅਸ਼ੋਕ ਕ੍ਰਿਸ਼ਨ ਸਿਧਾਰ ਗਏ ਪਰਲੋਕ।
0: ਕਹਿੰਦੇ ਜਿਵੇਂ ਨਾ ਖੁਸ਼ੀ ਦੇ ਨਾਲ ਉਦਬ ਨੂੰ ਸੰਸਾਰ ਦੇ ਵਿੱਚ ਰੱਖ ਕੇ ਅਤੇ ਕ੍ਰਿਸ਼ਨ ਜੀ ਪਰਲੋਕ ਚਲੇ ਗਏ ਹੈ ਨਾ, ਉਸ ਤਰੀਕੇ ਦੇ ਨਾਲ ਕਵੀ ਜੀ ਕਹਿੰਦੇ ਵੀ ਅਲੰਕਾਰ ਗੁਰੂ ਸਾਹਿਬ ਉਸ ਥਾਵੇਂ ਵਰਤਦੇ ਹਨ।
1: ਇਸ ਵਿਦ ਕਰੇ ਗੁਰੂ ਪੀ ਕਰਨੀ ਰਾਖ ਗੁਰ ਬਖਸ਼ ਸਿੰਘ ਤਲ ਧਰਨੀ।
0: ਕਹਿੰਦੇ ਉਸੇ ਤਰ੍ਹਾਂ ਭਾਈ ਅਸੀਂ ਤੈਨੂੰ ਵੀ ਰੱਖਾਂਗੇ, ਤੂੰ ਚਿੰਤਾ ਨਾ ਕਰ, ਆਪਣੇ ਮਨ ਅੰਦਰ ਕਿਸੇ ਤਰ੍ਹਾਂ ਦਾ ਵੀ ਡਰ ਕੋਈ ਭੈ ਜਿਹੜਾ ਉਹਨੂੰ ਧਾਰਨ ਨਾ ਕਰੋ।
1: ਬਹੁਰ ਸਧਾਰਨਗੇ ਪਰ ਲੋਕ ਨਹਿ ਡਰ ਨਹਿ ਡਰ ਬਨ ਅਸ਼ੋਕ।
0: ਅਸੀਂ ਤੇਰੀ ਸੰਭਾਲ ਕਰਾਂਗੇ, ਤੇਰੀ ਸੰਭਾਲ ਕਰਕੇ ਤੇਰੀ ਸੰਭਾਲ ਕਰਦਿਆਂ ਹੋਇਆਂ ਫਿਰ ਪਰਲੋਕ ਗਮਨ ਕਰਾਂਗੇ, ਫਿਰ ਪਰਲੋਕ ਜਾਵਾਂਗੇ, ਜਿਸ ਕਰਕੇ ਨਹਿ ਡਰ ਆਪਣੇ ਮਨ ਦੇ ਅੰਦਰ ਕੋਈ ਵੀ ਡਰ ਨਾ ਧਰੋ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਆਪਣੇ ਮਨ ਅੰਦਰ ਸੋਗ ਧਾਰਨ ਕਰੋ, ਸਗੋਂ ਸੋਗ ਤੋਂ ਰਹਿਤ ਹੋ ਕੇ ਅਤੇ ਬੇਡਰ ਹੋ ਕੇ ਤੁਸੀਂ ਵਿਚਰਨਾ ਕਰੋ।
1: ਸ਼੍ਰੀ ਕਲੰਗੀ ਧਰ ਪਾਖਿਓ ਜਬ ਰੁਦਨ ਕਰਨ ਲੱਗਿਓ ਮੈਂ ਤਬ ਹੂੰ।
0: ਜਦੋਂ ਗੁਰੂ ਸਾਹਿਬ ਨੇ ਐਸੇ ਬਚਨ ਕੀਤੇ ਕਹਿੰਦੇ ਉਸ ਵਕਤ ਮੈਂ ਸਾਹਿਬ ਦੇ ਬਚਨ ਸੁਣ ਕੇ ਅਤੇ ਰੁਦਨ ਸ਼ਬਦ ਰੋਣਾ ਵੀ ਮੈਂ ਰੋਣ ਲੱਗ ਪਿਆ। ਜਦੋਂ ਸਤਿਗੁਰੂ ਦੇ ਬਚਨ ਇਸ ਤਰ੍ਹਾਂ ਮੁੱਖ ਤੋਂ

0: ਮਲਕ ਪਾਤਸ਼ਾਹ ਜੀ ਨੇ ਜਦੋਂ ਵੇਖਿਆ ਤੇ ਉਸ ਵਕਤ ਨਾ ਗੁਰੂ ਸਾਹਿਬ ਨੇ ਵੇਖ ਕੇ ਤੇ ਫਿਰ ਆਪਣੇ ਮੁਖ ਤੋਂ ਬਚਨ ਆਖੇ ਤੇ ਬਚਨ ਆਖਦਿਆਂ ਕੀ ਕਿਹਾ ਵੀ ਖਾਲਸਾ ਜਿਹੜਾ ਉਹ ਪਰਤ ਕੇ ਆ ਰਿਹਾ ਆਪਣੇ ਦੁਸ਼ਮਣਾਂ ਨੂੰ ਚਲਾ ਕੇ, ਰਿਪਨ ਚਲਾਏ ਦੁਸ਼ਮਣ ਦੌੜਾ ਕੇ, ਖਾਲਸਾ ਆਵੇ, ਖਾਲਸਾ ਜਿਹੜਾ ਉਹ ਆ ਰਿਹਾ ਹੈ।
1: ਧਰ ਧੀਰਜ ਕੋਰ ਰਹਿ ਰਵੋ, ਸੰਗਰ ਮਚਿਓ ਖਰੋ ਰਹੋ ਜੋਵੋ।
0: ਆਪਣੇ ਹਿਰਦੇ ਨੂੰ ਧੀਰਜ ਦਵੋ, ਇਸ ਤਰ੍ਹਾਂ ਵਿਰਲਾਪ ਨਾ ਕਰੋ, ਆਪਣੇ ਹਿਰਦੇ ਨੂੰ ਟਿਕਾ ਕੇ ਰੱਖੋ। ਜਿਹੜਾ ਸੰਘਰ ਮਚਿਆ ਹੈ, ਜੋ ਘਮਸਾਨ ਇੱਥੇ ਮਚਿਆ, ਉਹਨੂੰ ਆਪਣੇ ਅੱਖੀਂ

0: ਕਹਿੰਦੇ ਵੀ ਇੰਨੇ ਨੂੰ ਗੁਰੂ ਕਾ ਸਿੱਖ ਗੁਰੂ ਕੇ ਸਿੰਘ ਜਿਹੜੇ ਹੁਣ ਜੰਗ ਦੇ ਮੈਦਾਨ ਵਿੱਚ ਜੂਝਣ ਵਾਲੇ, ਉਹ ਸਾਰੀ ਦੁਸ਼ਮਣਾਂ ਦੀ ਫੌਜ ਜਿਹੜੀ ਉਹਨੂੰ ਭਜਾ ਕੇ ਅਤੇ ਜਿਹੜਾ ਅੱਗੇ ਅੜਿਆ ਉਹਨੂੰ ਮੌਤ ਦੇ ਘਾਟ ਉਤਾਰ ਕੇ ਅਤੇ ਵਾਪਸ ਗੁਰੂ ਸਾਹਿਬ ਕੋਲ ਪਰਤ ਆਏ।
1: ਜਮੰਗ ਆਕਾਸ਼ੀ ਸਭ ਚੱਲ ਗਈ ਅੰਤਰ ਧਿਆਨ ਬਿਲੋਕਤ ਭਈ।
0: ਵੀ ਇਸ ਤਰ੍ਹਾਂ ਸਾਰੇ ਜਿਹੜੇ ਨਾ ਉਹ ਗੁਰੂ ਪਾਤਸ਼ਾਹ ਦੇ ਸਿੱਖ ਜਿਹੜੇ ਜੰਗ ਦੇ ਮੈਦਾਨ ਵਿੱਚ ਜੂਝਣ ਵਾਲੇ, ਤੇ ਉਹ ਮੁੜ ਜਦੋਂ ਧੰਨ ਗੁਰੂ ਕਲਗੀਧਰ ਸਾਹਿਬ ਕੋਲ ਆਏ ਹਨ।
1: ਬਾਹਰ ਖਾਲਸਾ ਹਟ ਕਰ ਆਇਓ ਹਰੇ ਪ੍ਰਭੂ ਕੋ ਦਰਸ਼ਨ ਪਾਇਓ।
0: ਆ ਕੇ ਉਹਨਾਂ ਸਾਰੇ ਗੁਰੂ ਕਿਆਂ ਸਿੱਖਾਂ ਨੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਹਨ।
1: ਕਿਰਪਾ ਦ੍ਰਿਸ਼ਟ ਕੋ ਦੇਖ ਵਸਾਈ ਧੀਰਜ ਦੀਨ ਸਭਨ ਕੇ ਤਾਈ।
0: ਮਾਲਕ ਪਾਤਸ਼ਾਹ ਨੇ ਕਿਰਪਾ ਦ੍ਰਿਸ਼ਟੀ ਨਾਲ ਸਭਨਾ ਵੱਲ ਵੇਖਿਆ ਅਤੇ ਸਭਨਾ ਵੱਲ ਕਿਰਪਾ ਦ੍ਰਿਸ਼ਟੀ ਕਰਕੇ ਗੁਰੂ ਸਾਹਿਬ ਜਦੋਂ ਦੇਖ ਰਹੇ ਨੇ ਤੇ ਮਾਲਕ ਨੇ ਸਭਨਾ ਦੇ ਹਿਰਦਿਆਂ ਨੂੰ ਧੀਰਜ ਦਿੱਤਾ, ਭਾਵ ਸਭਨਾ ਨੂੰ ਤਰਵਾਸ ਦਿੱਤਾ, ਆਸਰਾ ਦਿੱਤਾ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਸ ਵਕਤ ਸਾਰਿਆਂ ਉੱਤੇ ਆਪਣੀ ਰਹਿਮਤ ਭਰੀ ਦ੍ਰਿਸ਼ਟੀ ਵਰਤਾਈ

0: ਜਿੰਨੇ ਨਾ ਗੁਰੂ ਕੇ ਸਿੱਖ ਉਸ ਵਕਤ ਸਤਿਗੁਰੂ ਕੋਲ ਪਹੁੰਚੇ, ਉਹਨਾਂ ਸਭਨਾਂ ਨੂੰ ਮਾਲਕ ਪਾਤਸ਼ਾਹ ਜੀ ਨੇ ਨਾ ਆਪਣੇ ਮੁੱਖ ਤੋਂ ਬਚਨ ਕਰਦਿਆਂ ਹੋਇਆਂ ਅਤੇ ਜਿਹੜੇ ਬੋਲ ਆਖੇ ਉਹ ਇਹ ਆਖੇ ਵੀ ਇਹ ਜਿੰਨੇ ਵੀ ਸਾਡੇ ਬੈਰੀ ਬਣ ਕੇ ਆਏ ਨੇ ਨਾ, ਜਿੰਨੇ ਵੀ ਇਸ ਵਕਤ ਸਾਡਾ ਮੁਕਾਬਲਾ ਕੀਤਾ ਜਿਨ੍ਹਾਂ ਨੇ, ਇਹ ਸਾਰੇ ਗੁਰੂ ਘਰ ਕੇ ਦੁਖੀ ਨੇ। ਜਿੰਨੇ ਵੀ ਨੇ ਇਹ ਸਾਰੇ ਗੁਰੂ ਘਰ ਦਾ ਵਿਰੋਧ ਕਰਨ ਵਾਲੇ ਗੁਰੂ ਘਰ ਦੇ ਦੁਖੀ ਨੇ, ਜਿਨ੍ਹਾਂ ਨੇ ਆ ਕੇ ਹੁਣ ਜੰਗ ਦਾ ਘਮਸਾਨ ਇੱਥੇ ਕੀਤਾ ਹੈ।
1: ਸੁਨਤ ਖਾਲਸਾ ਬੇਨਤੀ ਕਹੇ, ਸਕਲ ਪਹਾਰੀ ਬਨ ਚਰਿਆ ਹੈ।
0: ਫਿਰ ਉਸ ਵਕਤ ਗੁਰੂ ਕਿਆਂ ਸਿੱਖਾਂ ਨੇ ਮਾਲਕ ਪਾਤਸ਼ਾਹ ਦੇ ਬਚਨ ਸੁਣ ਕੇ ਨਾ ਅਤੇ ਇਸ ਤਰ੍ਹਾਂ ਆਖਿਆ, ਕਹਿੰਦੇ ਵੀ ਮਾਲਕ ਪਾਤਸ਼ਾਹ ਜੀ ਉਹ ਜਿੰਨੇ ਵੀ ਪਹਾੜੀ ਨੇ ਨਾ ਇਹ ਸਾਰੇ ਇਹ ਉਹ ਜੀਵ ਨੇ ਜਿਹੜੇ ਜੰਗਲਾਂ ਦੇ ਵਿੱਚ ਹੀ ਵਿਚਰਨ ਵਾਲੇ ਨੇ, ਉਹਨਾਂ ਜੀਵਾਂ ਵਰਗੇ ਨੇ ਜਿਹੜੇ ਜੰਗਲਾਂ ਦੇ ਵਿੱਚ ਹੀ ਵਿਚਰਨ ਵਾਲੇ ਨੇ ਅਤੇ ਇਹਦੇ ਤੋਂ ਬਾਹਰ ਇਹਨਾਂ ਦੇ ਕੋਲ ਰਹਿਣ ਦੀ ਸਮਰੱਥਾ ਨਹੀਂ ਹੈ।
1: ਸੋ ਹਮਰੂ ਹੈ ਖਾਜ ਬਸਾਲਾ, ਖਾਵਤ ਰਹੇ ਸਰਵਥਾ ਕਾਲਾ।
0: ਅਤੇ ਇਹਨਾਂ ਦੀ ਦਸ਼ਾ ਵੀ ਉੱਦਾਂ ਦੀ ਹੋਣੀ ਜੋ ਜੰਗਲ ਦੇ ਜਾਨਵਰ ਦੀ ਹੁੰਦੀ ਹੈ, ਭਾਵ ਜਿਵੇਂ ਸ਼ਿਕਾਰੀ ਸ਼ਿਕਾਰ ਕਰਨ ਵਾਸਤੇ ਜੰਗਲ ਵਿੱਚ ਆਉਂਦਾ ਹੈ ਅਤੇ ਉਹ ਜੰਗਲੀ ਜਾਨਵਰ ਵੇਖਦਾ ਉਹਦਾ ਸ਼ਿਕਾਰ ਕਰਦਾ, ਉਸੇ ਤਰ੍ਹਾਂ ਕਹਿੰਦੇ ਵੀ ਸਾਡੇ ਲਈ ਸਾਡਾ ਸ਼ਿਕਾਰ ਹੀ ਨੇ, ਜੇ ਇਹ ਸਾਡੇ ਨਾਲ ਅੜਨਗੇ ਤਾਂ ਅਸੀਂ ਇਸੇ ਤਰ੍ਹਾਂ ਹੀ ਚਬਾਉਂਦੇ ਰਹਾਂਗੇ ਜਿਵੇਂ ਅੱਜ ਇਹਨਾਂ ਨੂੰ ਚਬਾ ਕੇ ਇੱਥੋਂ ਦੌੜਾਇਆ ਹੈ। ਮਤਲਬ ਕਦੇ ਵੀ ਇਹ ਸਾਡਾ ਮੁਕਾਬਲਾ ਨਹੀਂ ਕਰ ਸਕਣਗੇ, ਜਿੰਨਾ ਮਰਜ਼ੀ ਜ਼ੋਰ ਜਿੰਨਾ ਮਰਜ਼ੀ ਬਲ ਲਾ ਲੈਣ, ਇਹਨਾਂ ਦਾ ਮੁਕਾਬਲਾ ਅਸੀਂ ਇੱਦਾਂ ਕਰਦਿਆਂ ਹੋਇਆਂ ਇਹਨਾਂ ਨੂੰ ਹਮੇਸ਼ਾ ਚਬਾ ਕੇ, ਜਿਵੇਂ ਜੀਵ ਖਾਧੇ ਜਾਂਦੇ ਨਾ ਉਦਾਂ ਅਸੀਂ ਇਹਨਾਂ ਨੂੰ ਹਮੇਸ਼ਾ ਆਪਣੇ ਦੰਦਾਂ ਥੱਲੇ ਰੱਖਾਂਗੇ।
1: ਤਬ ਕਲੰਗੀ ਧਰ ਪੁੰਨ ਮੁਸਕਾਏ, ਸਭਨ ਸੁਨਾਵਤ ਥਾਕ ਅਲਾਏ।
0: ਮਾਲਕ ਪਾਤਸ਼ਾਹ ਜਦੋਂ ਇਹ ਬਚਨ ਸੁਣਦੇ ਤੇ ਗੁਰੂ ਸਾਹਿਬ ਮੁਸਕੁਰਾ ਪਏ, ਮੁਸਕੁਰਾ ਕੇ ਤੇ ਧੰਨ ਗੁਰੂ ਕਲਗੀਧਰ ਸਾਹਿਬ ਨੇ ਫਿਰ ਆਪਣੇ ਮੁੱਖ ਤੋਂ ਬਚਨ ਆਖੇ ਹਨ।
1: ਸੁਨੋ ਖਾਲਸਾ ਜੀ ਦੇ ਕੰਨ, ਕਰੇ ਗਰੀਸ ਰਾਜ ਅਭਿਮਾਨ।
0: ਮਾਲਕ ਜੀ ਨੇ ਉਦੋਂ ਆਖਿਆ, ਕਹਿੰਦੇ ਭਾਈ ਸਾਡੀ ਵਿਚਾਰ ਕੰਨ ਦੇ ਕੇ ਸੁਣੋ, ਇਹ ਜਿੰਨੇ ਵੀ ਇਸ ਵਕਤ ਆਪਣੇ ਆਪ ਨੂੰ ਪਹਾੜੀ ਰਾਜੇ ਆਖਣ ਵਾਲੇ ਨੇ ਇਹ ਸਾਰੇ ਆਪਣੇ ਰਾਜ ਦਾ ਹੰਕਾਰ ਕਰਦੇ ਨੇ, ਇਹਨਾਂ ਨੂੰ ਆਪਣੇ ਰਾਜ ਦਾ ਬੜਾ ਅਭਿਮਾਨ ਹੈ, ਆਪਣੇ ਰਾਜ ਦਾ ਬੜਾ ਅਹੰਕਾਰ ਹੈ ਤੇ ਇਹ ਰਾਜ ਦੇ ਅਹੰਕਾਰ ਰਾਜ ਦੇ ਨਸ਼ੇ ਵਿੱਚ ਹੀ ਜਿਉਂਦੇ ਹਨ।
1: ਨਹੀਂ ਨੇਤ ਪਾਣੇ ਕੋ ਮੰਨੇ, ਪਰਮੇਸ਼ਰ ਕੀ ਗਤ ਨਹੀਂ ਜਾਣੇ।
0: ਨਾ ਹੀ ਇਹ ਭਾਣੇ ਨੂੰ ਮੰਨਦੇ ਨੇ ਤੇ ਨਾ ਹੀ ਪਰਮੇਸ਼ਵਰ ਦੀ ਗਤ ਨੂੰ ਜਾਣਦੇ ਨੇ, ਇਹਨਾਂ ਨੂੰ ਸਿਰਫ ਆਪਣੀ ਰਾਜ ਸੱਤਾ ਦਾ ਨਸ਼ਾ ਹੈ, ਰਾਜ ਸੱਤਾ ਦਾ ਹੰਕਾਰ ਹੈ ਤੇ ਇਹ ਰਾਜ ਹੰਕਾਰ ਵਿੱਚ ਹੀ ਕਰ ਰਹੇ ਹਨ।
1: ਆਏ ਸਮਾ ਇਨਕੇ ਸਿਰ ਬਲੀ, ਬਿਨ ਹੰਕਾਰ ਹੋਏ ਬਿਦ ਭਲੀ।
0: ਕਦੇ ਵੀ ਐਸਾ ਸਮਾਂ ਆਏਗਾ ਜਿੱਦਣ ਇਹਨਾਂ ਦਾ ਹੰਕਾਰ ਟੁੱਟੇਗਾ ਤੇ ਜਿੱਦਣ ਇਹਨਾਂ ਕੋਲੋਂ ਰਾਜ ਭਾਗ ਸਾਰਾ ਖੁੱਸੇਗਾ, ਨਾ ਰਾਜ ਭਾਗ ਰਹੇਗਾ ਨਾ ਰਾਜ ਭਾਗ ਦਾ ਹੰਕਾਰ ਰਹੇਗਾ। ਆਏ ਸਮਾਂ ਇਨਕੇ ਸਿਰ ਬਲੀ, ਇਹਨਾਂ ਦੇ ਤੇ ਸਿਰਾਂ ਦੀਆਂ ਬਲੀਆਂ ਲਵਾਂਗੇ, ਇੱਦਾਂ ਦਾ ਸਮਾਂ ਆਏਗਾ। ਔਰ ਬਿਨ ਹੰਕਾਰ, ਇਹ ਸਾਰੇ ਹੰਕਾਰ ਤੋਂ ਬਿਨਾਂ ਚੰਗੇ ਭਲੇ ਹੋ ਜਾਣਗੇ ਸਾਰੇ, ਜਦੋਂ ਇਹਨਾਂ ਸਾਰਿਆਂ ਦੀ ਸਿਰਾਂ ਦੀਆਂ ਬਲੀਆਂ, ਭਾਵ ਜਦੋਂ ਰਾਜ ਭਾਗ ਇਹਨਾਂ ਕੋਲੋਂ ਖੋਹ ਲਾਂਗੇ ਨਾ, ਜਦੋਂ ਇਹਨਾਂ ਦਾ ਰਾਜ ਭਾਗ ਸਾਰਾ ਖੁੱਸ ਗਿਆ ਤੇ ਫਿਰ ਇਹਨਾਂ ਵਿੱਚ ਨਾ ਹੰਕਾਰ ਰਹਿ ਜਾਣਾ ਤੇ ਨਾ ਕੁਝ, ਇਹ ਸਾਰੇ ਹੰਕਾਰ ਤੋਂ ਸੱਖਣੇ ਫਿਰ ਹੋ ਜਾਵਣਗੇ।

0: ਇਹ ਤਾਂ ਅਕਾਲ ਪੁਰਖ ਨੇ ਭਲੀ ਨਿਭਾਈ ਹੈ ਕਿ ਉਹਨੇ ਖਾਲਸਾ ਪੰਥ ਰੂਪੀ ਫੌਜ ਸਿਰਜੀ ਹੈ। ਅਕਾਲ ਪੁਰਖ ਕੀ ਫੌਜ ਹੈ? ਅਕਾਲ ਪੁਰਖ ਨੇ ਇਹ ਫੌਜ ਸਿਰਜੀ ਹੈ। ਜਿਹਨੇ ਇਹ ਸਿਰਜੀ ਹੈ ਕਹਿੰਦੇ ਉਹਦੀ ਹੀ ਇਹ ਫੌਜ ਹੈ, ਅਤੇ ਉਹਨੇ ਹੀ ਇਸ ਫੌਜ ਨੂੰ ਹੁਣ ਬਲ ਵੀ ਦੇਣਾ, ਤਾਕਤ ਵੀ ਬਖਸ਼ਣੀ ਹੈ ਅਤੇ ਰਾਜ ਵੀ ਦੇਣਾ। ਉਹ ਆਪ ਹੀ ਜਿਹਦੀ ਫੌਜ ਹੈ ਉਸ ਨੇ ਆਪਣੀ ਫੌਜ ਨੂੰ ਬਲ ਵੀ ਦੇਣਾ, ਉਹਨੇ ਆਪਣੀ ਫੌਜ ਨੂੰ ਸੰਭਾਲਣਾ ਵੀ ਹੈ, ਅਤੇ ਆਪਣੀ ਫੌਜ ਨੂੰ ਰਾਜ ਭਾਗ ਵੀ ਉਹਨੇ ਆਪ ਦੇਣਾ। ਇਹ ਅਕਾਲ ਪੁਰਖ ਨੇ ਭਲੀ ਰਚੀ ਹੈ ਸਾਰੀ, ਔਰ ਕਹਿੰਦੇ ਉਹ ਆਪ ਹੀ ਕਿਰਪਾ ਕਰਕੇ ਤੁਹਾਡਾ ਸਾਰਿਆਂ ਦਾ ਰੋਗ ਮਿਟਾਵੇਗਾ।
1: ਤੀਨ ਵਾਰ ਇਸ ਰੀਤ ਵਖਾਨਾ, ਰੋਗ ਸਮਾਨ ਛੱਤਰ ਹੋਏ ਹਨ।
0: ਇਸ ਤਰ੍ਹਾਂ ਗੁਰੂ ਸਾਹਿਬ ਨੇ ਤਿੰਨ ਵਾਰੀ ਸ਼ਬਦ ਵਰਤੇ। ਕਵੀ ਜੀ ਆਖਰੇ ਕਹਿੰਦੇ ਤਿੰਨ ਵਾਰੀ ਸ਼ਬਦ ਵਰਤਦਿਆਂ ਮਾਲਕ ਨੇ ਇਹ ਕਿਹਾ ਵੀ ਤੁਹਾਡਾ ਦੁਸ਼ਮਣ ਤੇ ਏਦਾਂ ਹਾਣੇਗਾ, ਤੁਹਾਡਾ ਦੁਸ਼ਮਣ ਤੇ ਏਦਾਂ ਮਰੇਗਾ ਜਿਵੇਂ ਸਰੀਰ ਵਿੱਚੋਂ ਰੋਗ ਖਤਮ ਹੁੰਦਾ। ਦੁਸ਼ਮਣ ਇੱਥੇ ਰੋਗ ਸ਼ਬਦ ਜਿਹੜਾ ਉਹ ਦੁਸ਼ਮਣ ਲਈ ਵਰਤਿਆ ਗਿਆ ਵੀ ਦੁਸ਼ਮਣ ਜੇ ਰੋਗ ਤੁਹਾਨੂੰ ਲੱਗੇਗਾ ਵੀ ਨਾ, ਤੇ ਅਕਾਲ ਪੁਰਖ ਦੀ ਫੌਜ ਹੈ ਉਹ ਰੋਗ ਬਹੁਤਾ ਚਿਰ ਨਹੀਂ ਚੱਲੇਗਾ। ਜਿਹੜਾ ਵੀ ਰੋਗ ਬਣ ਕੇ ਲੱਗੇਗਾ ਉਹ ਰੋਗ ਬਹੁਤਾ ਚਿਰ ਨਹੀਂ ਚੱਲੇਗਾ, ਅਕਾਲ ਪੁਰਖ ਇਸ ਰੋਗ ਤੋਂ ਰੱਖਿਆ ਵੀ ਤੁਹਾਡੀ ਆਪ ਕਰੇਗਾ। ਭਾਵ ਜਿਹੜਾ ਵੀ ਦੁਸ਼ਮਣ ਆਵੇਗਾ ਉਹਦਾ ਮੁਕਾਬਲਾ ਤੁਹਾਡੇ ਨਾਲ ਨਹੀਂ ਬਹੁਤਾ ਚਿਰ ਹੋਣਾ, ਅਖੀਰ ਉਸ ਦੁਸ਼ਮਣ ਨੂੰ ਗੋਡੇ ਟੇਕ ਕੇ ਹੀ ਵਾਪਸ ਮੁੜਨਾ ਪਏਗਾ। ਜਿਵੇਂ ਰੋਗੀ ਸਰੀਰ ਦੇ ਉੱਤੇ ਚੰਗਾ ਉਪਚਾਰ ਕੀਤਾ ਜਾਵੇ ਅਤੇ ਉਪਚਾਰ ਦਾ ਬਲ ਚੱਲਦਾ ਅਤੇ ਰੋਗ ਕੱਟਿਆ ਜਾਂਦਾ, ਰੋਗ ਬਹੁਤਾ ਚਿਰ ਨਹੀਂ ਰਹਿੰਦਾ, ਉਸੇ ਤਰ੍ਹਾਂ ਅਕਾਲ ਪੁਰਖ ਦੀ ਫੌਜ ਹੈ। ਜੇ ਇਹਨੂੰ ਦੁਸ਼ਮਣ ਰੂਪੀ ਰੋਗ ਲੱਗ ਵੀ ਜਾਏਗਾ ਤਾਂ ਬਹੁਤਾ ਚਿਰ ਨਹੀਂ ਰਹੇਗਾ, ਕਿਉਂਕਿ ਅਕਾਲ ਪੁਰਖ ਆਪਣੀ ਫੌਜ ਦੀ ਸੰਭਾਲ ਵੀ ਆਪ ਕਰਦਾ। ਅਤੇ ਫਿਰ ਉਹ ਦੁਸ਼ਮਣ ਜਿਹੜਾ ਵੀ ਹੋਏਗਾ, ਗੁਰੂ ਸਾਹਿਬ ਆਖਦੇ ਕਹਿੰਦੇ ਭਾਈ ਉਹ ਹਾਰ ਜਾਵੇਗਾ, ਉਹ ਕਦੇ ਵੀ ਤੁਹਾਡਾ ਮੁਕਾਬਲਾ ਨਹੀਂ ਕਰ ਸਕੇਗਾ।
1: ਸੁਨਤ ਖਾਲਸੇ ਖੁਸ਼ੀ ਵਿਸਾਲੇ, ਸ਼੍ਰੀ ਗੁਰ ਕੋ ਰੱਖ ਲਿਓ ਕਿਰਪਾਲੇ।
0: ਧੰਨ ਗੁਰੂ ਕਲਗੀਧਰ ਸਾਹਿਬ ਦੇ ਆਖੇ ਹੋਏ ਬੋਲ ਨੇ ਜੀ। ਆਪਣੇ ਮਨਾਂ ਨੂੰ ਡੁਲਾਇਆ ਨਾ ਕਰੋ, ਸਗੋਂ ਹੌਸਲਾ ਦੇ ਕੇ ਰੱਖਿਆ ਕਰੋ। ਜੇ ਕਿਤੇ ਕੋਈ ਅੱਜ ਰੋਗ ਬਣ ਕੇ ਸਾਨੂੰ ਚੰਬੜਿਆ ਵੀ ਹੈ ਨਾ, ਤੇ ਧੰਨ ਗੁਰੂ ਕਲਗੀਧਰ ਸਾਹਿਬ ਦੇ ਬੋਲ ਚੇਤਾ ਰੱਖਿਆ ਕਰੋ। ਸਾਡੇ ਨਾਲ ਕੋਈ ਬਹੁਤਾ ਚਿਰ ਮੁਕਾਬਲਾ ਨਹੀਂ ਕਰ ਸਕਦਾ, ਭਾਵੇਂ ਉਹਦੇ ਕੋਲ ਸੱਤਾ ਹੋਵੇ, ਭਾਵੇਂ ਉਹਦੇ ਕੋਲ ਰਾਜ ਹੋਵੇ, ਭਾਵੇਂ ਉਹ ਸਾਰੇ ਸੰਸਾਰ ਦਾ ਰਾਜ ਭਾਗ ਲਈ ਬੈਠਾ ਹੋਵੇ ਅਤੇ ਭਾਵੇਂ ਸਾਰੇ ਦੇਸ਼ ਦੇ ਵਿੱਚ ਉਹ ਰਾਜ ਕਰਦਾ ਹੋਵੇ। ਚੇਤਾ ਰੱਖੋ ਰੋਗ ਤਾਂ ਥੋੜ੍ਹੇ ਚਿਰ ਵਾਸਤੇ ਹੀ ਹੁੰਦਾ, ਉਪਚਾਰ ਜਦੋਂ ਬਣ ਆਉਂਦਾ, ਜਦੋਂ ਅਕਾਲ ਪੁਰਖ ਆਪ ਰਖਵਾਲੀ ਕਰਦਾ, ਫਿਰ ਰੋਗ ਬਹੁਤਾ ਚਿਰ ਨਹੀਂ। ਇਹੀ ਕਾਰਨ ਹੈ ਖਾਲਸਾ ਪੰਥ ਅੱਗੇ ਹਰ ਵਾਰ ਭਾਵੇਂ ਇਤਿਹਾਸ ਦੀ ਗੱਲ ਕਰੋ, ਭਾਵੇਂ ਚੱਲ ਰਹੇ ਸਮੇਂ ਦੀ ਗੱਲ ਕਰੋ, ਇਤਿਹਾਸ ਦੇ ਅੱਗੇ ਵੱਡੇ ਇਤਿਹਾਸ ਵੀ ਗਵਾਹੀ ਭਰਦਾ। ਅਤੇ ਅੱਜ ਵੀ ਆਪਾਂ ਆਪਣੇ ਅੱਖੀਂ ਵੇਖਦੇ ਹਾਂ ਖਾਲਸਾ ਪੰਥ ਅੱਗੇ ਵੱਡੇ ਵੱਡੇ ਰਾਜਿਆਂ ਨੂੰ ਵੀ ਗੋਡੇ ਹੀ ਟੇਕਣੇ ਪੈਂਦੇ ਨੇ। ਰੋਗ ਹਮੇਸ਼ਾ ਮੁੱਕਦਾ, ਰੋਗ ਹਮੇਸ਼ਾ ਮੁੱਕਦਾ, ਅਕਾਲ ਪੁਰਖ ਕਦੇ ਰੋਗੀ ਨਹੀਂ ਹੋਇਆ। ਜੇ ਅਕਾਲ ਪੁਰਖ ਕਦੇ ਰੋਗੀ ਨਹੀਂ ਤਾਂ ਅਕਾਲ ਪੁਰਖ ਦੀ ਫੌਜ ਵੀ ਕਦੇ ਰੋਗੀ ਨਹੀਂ ਰਹਿੰਦੀ, ਉਹ ਆਪਣੀ ਫੌਜ ਦੀ ਸੰਭਾਲ ਕਰਦਾ, ਰੋਗ ਵੀ ਆਪ ਕੱਟਦਾ ਹੈ। ਮਤਾਂ ਮਨਾਂ ਵਿੱਚ ਇਹ ਨਿਘਾਰ ਲੈ ਕੇ ਆਇਆ ਕਰੋ ਵੀ ਅਸੀਂ ਥੋੜ੍ਹੇ ਰਹਿ ਗਏ ਹਾਂ ਜਾਂ ਸਾਡੀ ਗਿਣਤੀ ਥੋੜ੍ਹੀ ਹੈ, ਸਾਡੇ ਉੱਤੇ ਹਮਲੇ ਸਾਰੇ ਪਾਸਿਆਂ ਤੋਂ ਹੋ ਰਹੇ ਨੇ। ਇਹਦੇ 'ਚ ਕੋਈ ਦੋ ਰਾਵਾਂ ਨਹੀਂ, ਹਮਲੇ ਸਾਰਿਆਂ ਪਾਸਿਆਂ ਤੋਂ ਨੇ। ਅਸੀਂ ਗਿਣਤੀ ਵਿੱਚ ਭਾਵੇਂ ਥੋੜ੍ਹੇ ਹਾਂ, ਸਾਡੀ ਗਿਣਤੀ ਬਹੁਤੀ ਕਦੇ ਹੋਈ ਵੀ ਨਹੀਂ। ਜਦੋਂ ਵੀ ਮੁਕਾਬਲਾ ਹੋਇਆ ਫੌਜ ਨਾਲ ਕਦੇ ਵੇਖਿਆ ਵੀ ਮੁਕਾਬਲਾ ਬਰਾਬਰ ਦਾ ਆਇਆ ਹੋਵੇ? ਜਿਹੜੀ ਮਰਜ਼ੀ ਇਤਿਹਾਸ ਦੀ ਜੰਗ ਪੜ੍ਹ ਕੇ ਵੇਖ ਲਓ, ਇੱਕ ਪਾਸੇ ਫੌਜ ਬਹੁ ਗਿਣਤੀ ਵਿੱਚ ਹੁੰਦੀ ਅਤੇ ਇੱਕ ਪਾਸੇ ਚੰਦ ਗਿਣਤੀ ਦੇ ਗੁਰੂ ਕੇ ਸਿੱਖ ਹੁੰਦੇ। ਮੁਕਾਬਲਾ ਕਦੇ ਹਾਰੇ ਨਹੀਂ, ਮੁਕਾਬਲਾ ਸਦਾ ਜਿੱਤਿਆ ਹੀ ਹੈ। ਫਿਰ ਜਿਹੜਾ ਮਰਜ਼ੀ ਆਵੇ ਜੰਗ ਦੇ ਮੈਦਾਨ ਵਿੱਚ, ਜਦੋਂ ਉਹ ਆਉਂਦਾ ਮੁਕਾਬਲਾ ਕਰਦਾ, ਉਹ ਵੀ ਲੜਨ ਆਇਆ ਜੀ ਜੰਗ ਦੇ ਮੈਦਾਨ ਵਿੱਚ, ਆਪਾਂ ਵੀ ਜੂਝਣ ਵਾਸਤੇ ਖੜੋਤੇ। ਜਿਹੜਾ ਲੜਨ ਆਇਆ ਉਹ ਵੀ ਆਪਣੀ ਸੂਰਬੀਰਤਾ ਪ੍ਰਗਟਾਉਂਦਾ ਅਤੇ ਅਸੀਂ ਵੀ ਆਪਣੀ ਸੂਰਬੀਰਤਾ ਪ੍ਰਗਟਾਉਂਦੇ ਹਾਂ। ਇਹਦੇ 'ਚ ਕੋਈ ਦੋਰਾਵਾ ਨਹੀਂ, ਸਾਡੇ ਉੱਤੇ ਗੁਰੂ ਆਪ ਕਿਰਪਾ ਕਰਦਾ, ਅਕਾਲ ਪੁਰਖ ਆਪ ਮਿਹਰ ਭਰਿਆ ਹੱਥ ਰੱਖਦਾ ਅਤੇ ਸਾਡੀ ਸੰਭਾਲ ਕਰਦਾ, ਅਤੇ ਸਾਡੇ ਦੁਸ਼ਮਣਾਂ ਦਾ ਹਾਣ ਉਹ ਆਪ ਕਰਦਾ ਹੈ। ਉਹ ਆਪ ਹੈ ਜਿਹੜਾ ਸਾਡੀ ਰਖਵਾਲੀ ਕਰਕੇ ਸਾਨੂੰ ਰੱਖਦਾ।

0: ਗੁਰੂ ਪਾਤਸ਼ਾਹ ਦੇ ਮੁੱਖ ਤੋਂ ਬਚਨ ਸੁਣ ਕੇ ਖਾਲਸਾ ਪੰਥ ਬੜਾ ਪ੍ਰਸੰਨ ਹੋਇਆ। ਧੰਨ ਗੁਰੂ ਕਲਗੀਧਰ ਸਾਹਿਬ ਵੱਲ ਮੁੱਖ ਕੀਤਾ ਸਭਨਾਂ ਨੇ। ਫਿਰ ਮਾਲਕ ਨੇ ਸਵਾਲ ਕਰਦਿਆਂ ਪੁੱਛਿਆ, ਦੱਸੋ ਭਾਈ ਜੰਗ ਕਿਵੇਂ ਦੀ ਰਹੀ? ਜਦੋਂ ਗੁਰੂ ਸਾਹਿਬ ਨੇ ਸਵਾਲ ਪੁੱਛਿਆ ਜੰਗ ਕਿਵੇਂ ਦੀ ਰਹੀ, ਫਿਰ ਉਸ ਵਕਤ ਮਹਾਂ ਸਿੰਘ ਭਾਈ ਮਹਾਂ ਸਿੰਘ ਫਿਰ ਬੋਲਦਿਆਂ ਹੋਇਆਂ ਧੰਨ ਗੁਰੂ ਕਲਗੀਧਰ ਸਾਹਿਬ ਜੀ ਨਾਲ ਬਚਨ ਕਰਦੇ ਹਨ।
1: ਦੁਆਏ ਸਰਦਾਰ ਹੋਏ ਸੋ ਪਾਇਲ, ਸਾਹਤ ਸਪਾਹ ਭਏ ਕਰਸਾਇਲ।
0: ਬਚਨ ਕੀ ਆਖੇ, ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀਓ, ਦੋ ਸਰਦਾਰ ਆਏ ਸਨ, ਇੱਕ ਬਲੀਆ ਚੰਦ ਅਤੇ ਇੱਕ ਆਲਮ ਚੰਦ। ਇਹ ਦੋਵੇਂ ਬੜਾ ਬਲ ਲਾ ਕੇ ਅਤੇ ਬੜੀ ਜ਼ੋਰ ਬੜੀ ਤਾਕਤ ਦੇ ਨਾਲ ਇਹਨਾਂ ਨੇ ਜੰਗ ਦੇ ਮੈਦਾਨ ਵਿੱਚ ਆਪਣੀ ਸੂਰਬੀਰਤਾ ਪ੍ਰਗਟਾਈ। ਪਰ ਜਦੋਂ ਇਹ ਦੋਵੇਂ ਫੱਟੜ ਹੋਏ ਨਾ, ਦੋਵੇਂ ਜ਼ਖਮੀ ਹੋਏ ਅਤੇ ਦੋਵੇਂ ਫਿਰ ਉੱਥੋਂ ਹਰਲ ਹੋ ਗਏ, ਉੱਥੇ ਰੁਕੇ ਕੋਈ ਨਹੀਂ, ਜੰਗ ਦਾ ਮੈਦਾਨ ਛੱਡ ਕੇ ਅਤੇ ਜੰਗ ਦੇ ਮੈਦਾਨ 'ਚੋਂ ਦੌੜ ਗਏ। ਜਦੋਂ ਇਹ ਦੋਵੇਂ ਦੌੜ ਗਏ ਨਾ, ਉਸ ਵਕਤ ਫਿਰ ਕਿਸੇ ਨੇ ਵੀ ਜੰਗ ਦੇ ਮੈਦਾਨ ਵਿੱਚ ਆਪਣੇ ਪੈਰ ਨਹੀਂ ਟਿਕਾਏ।

ਤੁਸੀਂ ਬਲ ਬਖਸ਼ਿਆ, ਤੁਹਾਡੇ ਬਲ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਉਹ ਜੰਗ ਦੇ ਮੈਦਾਨ ਵਿੱਚ ਘਮਸਾਨ ਦਾ ਯੁੱਧ ਤੁਹਾਡੇ ਸਿੱਖਾਂ ਨੇ, ਤੁਹਾਡੇ ਖਾਲਸੇ ਪੰਥ ਨੇ ਲੜਿਆ, ਅਤੇ ਆਪ ਜੀ ਦੀ ਰਹਿਮਤ ਦੇ ਨਾਲ ਖਾਲਸੇ ਦੀ ਫਤਿਹ ਵੀ ਹੋਈ ਹੈ, ਖਾਲਸਾ ਇਸ ਜੰਗ ਦੇ ਵਿੱਚ ਜਿੱਤਿਆ ਹੈ। ਇੱਦਾਂ ਜੀ ਸਾਰੇ ਬਚਨ ਜਿਹੜੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਨਾਲ ਭਾਈ ਮਹਾਂ ਸਿੰਘ ਕਰ ਰਹੇ ਨੇ, ਹੋਰ ਕਿਹੜੇ ਕਿਹੜੇ ਬਚਨ ਬਿਲਾਸ ਨੇ ਜਿਹੜੇ ਧੰਨ ਗੁਰੂ ਕਲਗੀਧਰ ਸਾਹਿਬ ਅਤੇ ਗੁਰੂ ਕੇ ਸਿੱਖ ਉੱਥੇ ਆਪਸ ਵਿੱਚ ਕਰਦੇ ਨੇ, ਅਤੇ ਗੁਰੂ ਕਲਗੀਧਰ ਪਾਤਸ਼ਾਹ ਕਿਹੜੇ ਬੋਲ ਨੇ ਜਿਹੜੇ ਸਿੱਖਾਂ ਨੂੰ ਫਿਰ ਆਪਣੀਆਂ ਰਸਨਾਵਾਂ ਤੋਂ ਆਖਦੇ ਨੇ, ਆਪ ਸੰਗਤਾਂ ਅਗਲੇਰੇ ਦੀਵਾਨਾਂ ਦੇ ਅੰਦਰ ਸਰਵਣ ਕਰੋਗੀਆਂ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੋ ਕੀਰਤਨ ਕਰ ਰਹੇ ਹਾਂ, ਬੇਅੰਤ ਪ੍ਰਕਾਰੀ ਭੁੱਲਾਂ ਹੋ ਜਾਂਦੀਆਂ ਹਨ। ਸੰਗਤ ਅਤੇ ਗੁਰੂ ਬਖਸ਼ਾਂ ਨੂੰ ਜਾਂ ਬਖਸ਼ਣ ਨਾਲ ਕੀਰਤਨ ਦੇ ਸਤਾਰੋ ਦੀ ਮਾਇਆ ਅਰਦਾਸ ਸਤਿਗੁਰ ਦੇ ਨਾਮ ਆਪ ਜਾਂਦੇ ਹਨ। ਸਭ ਨੂੰ ਦਰੋ ਕਰੋ ਗੁਰ ਸਿੱਖੀ ਜੀਵਨ ਨਾਮ ਦੀ ਦਾਤ ਬਖਸ਼ਣ। ਸਮੂਹ ਸਾਰ ਸੰਗਤ ਦਾ, ਸਮੂਹ ਪ੍ਰਬੰਧਕ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਗੁਰੂ ਦੀਆਂ ਸੰਗਤਾਂ ਦੇ ਦਰਸ਼ਨ ਕਰਵਾਏ। ਸੋ ਸਤਿਗੁਰ ਦੀ ਕਿਰਪਾ ਕਰ ਹੋਰ ਚੜ੍ਹਦੀ ਕਲਾ ਵਿੱਚ ਆਪ ਦੀ ਕੀਰਤਨ ਦੁਆਰਾ ਸੇਵਾ ਕਰ ਸਕੀ। ਐਸੀ ਸਿੱਖ ਬਖਸ਼ਣੀ ਸੌ ਕੀਰਤਨ ਦੀ ਸਮਾਪਤੀ ਹੈ। ਮਿਲ ਕਰਕੇ ਅਨੰਦ ਸਾਹਿਬ ਜੀ ਦੇ ਪਾਠ ਕਰੀਏ।
1: ਰਾਮ ਕਲੀ

ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ। ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਰੱਛਿਆ ਰਿਆਇਤ।

ਸਤਨਾਮ ਵਾਹਿਗੁਰੂ ਸਾਹਿਬ ਜੀਓ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾਂ, ਤੁਮਰੀ ਮਹਿਮਾ ਵਰਨ ਨ ਸਾਕੋਂ, ਤੂੰ ਠਾਕੁਰ ਊਚ ਭਗਵਾਨਾ, ਸੋ ਕਹੋ ਟਲ ਗੁਰ ਸੇਵੀਐ ਐਹਨਸ ਸਹਿਜ ਸੁਭਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪ ਕੀ ਮਹਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤਾ ਖੀਏ ਕਰਤੇ ਕਾਉਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰੇ ਹੋ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੋਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜਿਹੜੇ ਸੰਭਾਲਿਆ ਦੇਖੈ ਗਾ ਦੇ ਮਨਹਾਰ, ਤੇਰੇ ਦਾਨ ਕੀਮਤ ਨਾ ਪਵੈ ਤੇ ਸਦਾ ਤੇ ਕਵਣ ਸਮਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਣ ਆਸੀਸੜੀਆਂ ਜੋ ਹੋਵੈ ਸਾਹਿਬ ਸੁਮੇਲ। ਘਰ ਘਰ ਇਹੋ ਪਾਉ ਚਾ ਸਦੜੇ ਨਿਤ ਭਵਾਨਾ, ਸਦਣ ਹਾਰਾ ਸਿਮਰੀਐ ਨਾਨਕ ਸੇ ਦੇ ਅਵਨ ਰਾਗ ਆਸਾ ਮਹਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰੇ ਕੋਵੇ ਸਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਇ ਰਹਾਉ। ਵਿਸਵੇ ਚਸਿਆ ਘੜੀਆਂ ਪੈਰਾਂ, ਥਿੱਤੀ ਵਾਰੀ ਮਾਂ ਹੁਆ ਸੂਰਜ ਏਕੋ ਰੁੱਤ ਅਨੇਕ। ਨਾਨਕ ਕਰਤੇ ਕੇ ਕੇਤੇ ਵੇਸ, ਰਾਗ ਤਨਾ ਸ੍ਰੀ ਮਹਲਾ ਪਹਿਲਾ। ਗਗਨ ਮਥਾਲ ਰਵ ਚੰਦ ਦੀਪਕ ਬਨੇ, ਤਾਰ ਕਮੰਡਲ ਜਨਕ ਮੋਤੀ ਧੂਪ ਮਲਿਆਣ ਲੋ। ਪਵਨ ਚਵਰੋ ਕਰੇ ਸਗਲ ਬਨ ਰਾਏ, ਫੂਲੰਤ ਜੋਤੀ ਕੈਸੀ ਆਰਤੀ ਹੋਏ। ਭਾਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾ ਜੰਤ ਪੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ ਤੋਹੀ ਕੋ, ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਾਨੇਕ ਪਦ, ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ। ਸਭ ਮੈਂ ਜੋਤ, ਜੋਤ ਹੈ ਸੋਏ ਤਿਸਦੈ ਚਾਨਣ, ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੈ ਸੁਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋਅੰਦ ਨਮੋਇਆ ਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੇ ਕੋਏ, ਜਾਂ ਤੇ ਤ੍ਰਿਣਾਇ ਵਾਸਾ। ਰਾਗ ਗੌੜੀ ਪੂਰਬੀ ਮਹਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਕਰ ਸਾਧੂ ਅੰਜੁਲੀ ਪੁਨ ਵੱਡਾ ਹੈ, ਕਰ ਡੰਡਾਉਤ ਪੁਨ ਵੱਡਾ ਹੈ। ਰਹਾਉ ਸਾਕ ਤਾਰਾ ਸਾਧਨਾ ਜਾਣਿਆ, ਤਨੇ ਅੰਤਰੋਂ ਮੈਂ ਕੰਡਾ ਹੈ। ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ, ਜਮ ਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਪਵ ਖੰਡਾ ਹੈ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੂਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਅਰ ਰਾਖ ਰਾਖ ਵੱਡ ਵੱਡਾ ਹੈ।

ਚਲੋ ਹਰ ਲਾਹ ਆਗੈ ਬਸਨ ਸਹੇਲਾ ਆਉਦ ਘਟੈ ਦਿਨ ਸਰੇ ਨਾਰੇ ਮਨ ਗੁਰਮਲ ਕਾ ਸਵਾਰੇ ਰਹਾਓ ਏ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਰਸ ਕਤ ਕਥਾ ਤਨ ਜਾਨੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੋਤ ਰੂਪ

ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅਮਰਤ ਛਤਰ ਗੁਰ ਰਾਮਹਿ ਦੀਓ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਚ ਪਰਮਾਣ ਪੁਰਖ ਗੁਰ ਅਰਜੁਨ ਪਿਖੋ ਨੈਣ ਸਤ ਰੂਪ ਸਤਨਾਮ ਸਤ ਸੰਤੋਖ ਤਰਿਓ ਉਰ ਆਦਿ ਪੁਰਖ ਪਰਤਖ ਲਿਖਿਓ ਅੱਛਰ ਮਸਤਕ ਧੁਰ ਪ੍ਰਗਟ ਜੋਤ ਜਗ ਮਗੈ ਤੇਜ ਭੂ ਮੰਡਲ ਛਾਇਓ ਪਾਰਸ ਪਰਸ ਪਰਸ ਪਰਸ ਗੁਰ ਗੁਰੂ ਕਹਾਇਓ ਭਨ ਮਥੁਰਾ ਮੂਰਤ ਸਦਾ ਥਿਰ ਲਾਏ ਚਿੱਤ ਸਨਮੁਖ ਰਹੋ ਕਲ ਯੁਗ ਜਹਾਜ ਅਰਜਨ ਗੁਰੂ ਸਗਲ ਸ੍ਰਿਸ਼ਟ

संसार माया मद मोहित अमृत नाम दियो समरथ।

सुकहु टल गुर सेविया

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ ਸਰਬੇ ਕਾਇਨਾਤ ਦੇ ਸਾਂਝੇ ਰਹਿਬਰ ਜੁਗੋ ਜੁਗ ਅਟਲ ਚਵਰ ਛਤਰ ਤਖਤ ਤਥਾ ਵਕਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਮਰੱਥ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਾਧ ਸੰਗਤ ਜੀ ਆਪ ਜੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਅੱਜ ਦਾ ਪਾਵਨ ਮੁੱਖ ਵਾਕ ਧਨਾਸਰੀ ਰਾਗ ਅੰਦਰ ਭਗਤ ਕਬੀਰ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਜੋ ਸਤਿਗੁਰੂ ਜੀ ਕੀ ਬਾਣੀ ਪਾਵਨ ਅੰਗ 691 ਉੱਪਰ ਸੁਭਾਏਮਾਨ ਹੈ। ਸਤਿਗੁਰੂ ਜੀ ਕਿਰਪਾ ਕਰਨ ਆਪਣੇ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣ ਜੀ। ਆਓ ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦਿਆਂ ਅੰਦਰ ਵਸਾਉਣ ਦਾ ਯਤਨ ਕਰੀਏ।

ਸੱਚੀ ਬਾਣੀ ਸੱਚਾ ਤੇਰਾ ਹੁਕਮ ਸੱਚਾ ਗੁਰਮਾਲ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚ ਤਦ ਅੱਖ ਹੇ ਲਾਕਰ ਸੱਚ ਸਭ ਤਾਂ ਸੱਚ ਸਭ ਜੋਤ।

ਉੱਥੇ ਸੱਚੇ ਹੀ ਸੱਚ ਨਿਬੜਿਆ ਚਲਵਾ ਕਿਹੜੇ ਜਜਮਾ ਲਿਆ ਥਾਉ ਨਾ ਪੈਨ ਕੁੜਿਆ ਮੋਹ ਪਾਲਿਆ ਤੋਂ ਚਾਲਿਆ ਤੇਰੇ ਨਾਲ ਹਾਰ ਗਏ ਸਿੱਖ।

ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗੇ ਫਿਰਗੇ ਜੰਗ, ਵਿਸਮਾਦ ਪਾਉਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੇ ਵਿਡਾਣ, ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ ਲਗੇ ਪਰਾ, ਵਿਸਮਾਦ ਸੰਜੋਗ, ਵਿਸਮਾਦ ਸੰਜੋਗ, ਵਿਸਮਾਦ ਭੁੱਖ, ਵਿਸਮਾਦ ਭੋਗ।

ਇਹੋ ਜਿਹਾ ਬੋਧੇ ਧਰਮ ਕਰਿਆ ਅਤੇ ਸਤਿਗੁਰੂ ਸ਼ਬਦ ਸੁਣਾਇਆ। ਸਤਿਗੁਰ ਜੇ ਵਰਦਾਤਾ ਤੋਂ ਸੁਣ ਸੁਭਾਇਆ, ਸਤਿਗੁਰੂ ਨੇ ਸੱਚ ਪਾਤਸ਼ਾਹ ਨੂੰ ਜਵਾਬ ਦਿਵਾਇਆ, ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ।

ਸੇਵ ਸੇਵ ਕਰਮ ਚੜਾਓ ਭਿੰਨੀ ਰਹਿਣ ਜਰਾ ਮਨ ਚਾਓ ਸੁਖੀ ਸਿੱਖਿਆ ਗੁਰ ਵਿਚਾ ਗੁਰੂ ਜੀ ਕਰਮ ਰਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਰੋਲੇ ਬਹੁਤ ਅਨੰਤ ਲੱਟ।

ਵਰਤਸ ਦਾ ਦੁੱਖਾ ਜੇ ਅੱਖ ਗਵਾਰੀਆ ਜੇ ਲੋੜ ਹੈ ਚੰਗਾ ਆਪਣਾ ਕਰ ਬੋਲੋ।